0: ਦੀਪ ਦਿਓਲ ਦਾ ਨੰਬਰ ਹੈ 4275-17-1938 ਫੋਰਸ ਲਾਨ ਐਡਰੈਸ ਹੈ ਉਹਨਾਂ ਦਾ ਇਹ ਸਨ ਸਾਡੇ ਸਪਾਂਸਰ ਤੇ ਸਟੂਡੀਓ ਬ੍ਰੇਕ ਤੋਂ ਬਾਅਦ ਵਾਪਸ ਆਉਣੇ ਆ ਕੁਸਮਾ ਜਿਹੜਾ USMCA ਐਗਰੀਮੈਂਟ ਹੋਇਆ ਸੀ ਬਾਇਲੈਟਰਲ ਥ੍ਰੀ ਕੰਟਰੀ ਵਿੱਚ ਉਹਦਾ ਕਿੱਥੇ ਖੜਾ ਕੰਮ
1: The time is 6 p.m. You are listening to Fairchild Radio CHKF FM 94.7, a multicultural radio station in Calgary.

0: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 4577-1947
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
0: 94.7 FM ਤੇ ਪ੍ਰੋਗਰਾਮ ਦਾ ਦੂਸਰਾ ਹਿੱਸਾ ਲੈ ਕੇ ਮੈਂ ਹਾਜ਼ਰ ਹਾਂ ਤੇ ਇਸ ਆਵਰ ਦੇ ਸਪਾਂਸਰ ਮੈਗਾ ਸਾਂਝਾ ਪੰਜਾਬ ਗਰੋਸਰੀ ਸਟੋਰ ਸੱਤ ਲੋਕੇਸ਼ਨਾਂ ਨੇ 3690 ਵੈਸਟ ਵਿੰਡ ਡਰਾਈਵ ਵੈਸਟ ਪੁਲਿਸ ਪ੍ਰਸਰ ਦੇ ਬਿਲਕੁਲ ਸਾਹਮਣੇ 64 ਐਵਨ ਤੇ ਫਾਲਕਨ ਰਿਜ ਬੁਲੇਵਾਰਡ 80 ਐਵਨ ਤੇ ਟੈਰਾਡੇਲ ਡਰਾਈਵ ਦੇ ਕਾਰਨਰ ਤੇ ਮੇਟਿਸ ਟ੍ਰੇਲ ਐਂਡ 104 ਐਵਨ ਸਿਟੀ ਸਕੇਪ ਸਕੇਅਰ 128 ਐਵਨ ਤੇ ਰੈਡ ਐਂਬਰ ਗੇਟ ਰੈਡ ਸਟੋਨ 144 ਐਵਨ ਤੇ ਕਰਿੰਗਟਨ ਬੁਲੇਵਾਰਡ ਕਰਿੰਗਟਨ ਦੇ ਵਿੱਚ ਤੇ ਏਡਰੀ ਮੇਨ ਸਟਰੀਟ ਤੇ 7ਵੀਂ ਲੋਕੇਸ਼ਨ ਖੁੱਲ ਚੁੱਕੀ ਹੈ ਸਾਰੀਆਂ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ ਫਲ ਫਰੂਟ ਘਰਾਂ 'ਚ ਵਰਤਣ ਵਾਲਾ ਸਮਾਨ ਭਾਰਤੀ ਪਾਕਿਸਤਾਨੀ ਗਰੋਸਰੀ ਤੁਸੀਂ ਲੈ ਸਕਦੇ ਹੋ ਸਾਂਝਾ ਨੰਬਰ ਇੱਕੋ ਹੀ ਹੈ 403-835-2222 ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਰੀਅਲ ਅਸਟੇਟ ਪਰਸਨਲ ਇੰਜਰੀ ਇਮੀਗ੍ਰੇਸ਼ਨ ਫੈਮਿਲੀ ਇਲਾਜ ਜਾਂ ਕ੍ਰਿਮੀਨਲ ਕੇਸ ਕੋਈ ਬਣ ਗਿਆ ਤੁਹਾਡੇ 403-285-7070 ਉਹਨਾਂ ਦਾ ਨੰਬਰ ਹੈ 403-285-7070 A1 ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ ਗ੍ਰੈਵਲ ਟਰੱਕ ਸੈਮੀ ਟਰੱਕ 5 ਟਨ ਟਰੱਕ ਖਰਾਬ ਹੋ ਗਿਆ ਤਾਂ ਦੇ ਰੇਟ ਤੁਹਾਡੀ ਪਸੰਦ ਦਾ ਹੋਊਗਾ ਆਵਰ ਰੇਟ ਜਾਂ ਫਲੈਟ ਰੇਟ ਨੰਬਰ 403-470-8697 ਜਾਂ 403-470-8697 PNG ਐਕਸਕਵੇਟਿੰਗ ਐਂਡ ਡੈਮੋਲੀਸ਼ਨ ਪੁਰਾਣੇ ਘਰ ਟਾ ਕੇ ਜਾਂ ਨਵੀਂ ਸਬ ਡਿਵੀਜ਼ਨ ਲਾ ਦੇ ਕਰਵਾਉਣਾ ਗੁਰਮੀਤ ਗਿੱਲ ਕੰਪਲੀਟ ਪੈਕੇਜ ਦਿੰਦੇ ਨੇ 407-818-1821 403-818-2821 ਰਿਓ ਬੈਂਕਟ ਹਾਲ ਕੋਈ ਛੋਟੀ ਵੱਡੀ ਪਾਰਟੀ ਵੈਡਿੰਗ ਰਿਸੈਪਸ਼ਨ ਬਰਥਡੇ ਤੇ ਜਾਂ ਕੋਈ ਸਮਾਜਿਕ ਰਾਜਨੀਤਿਕ ਕਲਚਰਲ ਇਕੱਠ ਕਰਨਾ 403-633-2000 ਨੰਬਰ ਹੈ 403-633-2000 ਇਹ ਸਨ ਸਾਡੇ ਸਪੋਂਸਰਸ ਬਹੁਤ ਬਹੁਤ ਧੰਨਵਾਦ ਤੇ ਹੁਣ USMCA ਜਿਹੜਾ ਫਰੀ ਟ੍ਰੇਡ ਐਗਰੀਮੈਂਟ ਦੀ ਗੱਲਬਾਤ ਕਰਨ ਤੋਂ ਪਹਿਲਾਂ ਜਦੋਂ ਗੱਲਾਂ ਹੋਰ ਤੁਹਾਡੇ ਨਾਲ ਕਰਨੀਆਂ ਨੇ ਉਹ ਹੈ ਕਿ ਪਿਛਲੇ ਦਿਨ ਆਪਾਂ ਗੱਲਬਾਤ ਕੀਤੀ ਸੀਗੀ ਕਿ ਇੱਕ ਬੱਚਾ BC ਦੇ ਵਿੱਚ ਉਹਨੂੰ ਜਿਹੜੀ ਡਿਜ਼ੀਜ਼ ਹੈ ਰੇਅਰ ਹੈ ਉਹਦੇ ਲਈ ਰੀਸਰਚ ਮਗੈਲ ਯੂਨੀਵਰਸਿਟੀ ਮੌਂਟਰੀਅਲ ਕਰਨੀ ਹੈ ਉਹਦੇ ਲਈ ਪੈਸੇ ਰੀਸਰਚ ਦੇ ਬਹੁਤ ਲੱਗਣੇ ਹੈ ਪਰ ਉਹ ਫਿਊਚਰ ਦੇ ਵਿੱਚ ਆਉਣ ਵਾਲੇ ਹੋਰ ਬੱਚੇ ਜਾਂ ਜਿਹੜੇ ਪਹਿਲਾਂ ਬੱਚਿਆਂ ਨੂੰ ਵੀ ਇੱਦਾਂ ਦੀ ਸਿਚੁਏਸ਼ਨ ਹੈਗੀ ਆ ਉਹਨਾਂ ਲਈ ਕਾਫੀ ਹੈਲਪਫੁਲ ਹੋਊਗੀ ਇਹ ਖਬਰ ਕਾਫੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਸਾਡੇ ਸਰਕਾਰ ਦੇ ਇੱਕ ਮੈਂਬਰ ਪਾਰਲੀਮੈਂਟ BC ਤੋਂ ਰਣਦੀਪ ਸਰਾਏ ਸਾਹਿਬ ਜਿਹੜੇ ਕਿ ਸੈਕਟਰੀ ਆਫ ਸਟੇਟ ਹੈ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਉਹ ਨਾਈਜੀਰੀਆ ਗਏ ਹੋਏ ਨੇ ਤੇ ਨਾਈਜੀਰੀਆ ਆਪਣੇ ਗੋਦੀ ਦੇ ਵਿੱਚ ਉੱਥੋਂ ਦੇ ਬੱਚਿਆਂ ਨੂੰ ਲੈ ਕੇ ਲਾਡੀਆਂ ਭਾਡੀਆਂ ਕਰ ਰਹੇ ਨੇ ਚੰਗੀ ਗੱਲ ਹੈ ਬੱਚੇ ਬੜੇ ਪਿਆਰੇ ਹੁੰਦੇ ਆ ਭਾਵੇਂ ਕਿਸੇ ਵੀ ਦੇਸ਼ ਧਰਮ ਰਾਜਨੀਤੀ ਨਾਲ ਤਾਂ ਇਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਪਰ ਬੱਚੇ ਪਿਆਰੇ ਹੀ ਹੁੰਦੇ ਆ ਸੋ ਸਰਾਏ ਸਾਹਿਬ ਉਹਨਾਂ ਨਾਲ ਬੜੀਆਂ ਲਾਡੀਆਂ ਭਾਡੀਆਂ ਕਰ ਰਹੇ ਨੇ ਤੇ

ਕਿ ਦਿੱਤੀ ਜਾ ਚੁੱਕੀ ਹੈ 30 million ਤਾਂ ਹੁਣੇ ਹੁਣੇ ਦਿੱਤੀ ਹੈ ਚਲੋ ਗਵਰਨਮੈਂਟਾਂ ਦੇ ਜਿਹੜੇ ਇਹ ਪ੍ਰੋਗਰਾਮਸ ਹੁੰਦੇ ਨੇ ਡਿਫਰੈਂਟ ਡਿਫਰੈਂਟ ਕੰਟਰੀਜ਼ ਨਾਲ ਜਿੱਥੇ ਜ਼ਰੂਰਤ ਹੈ ਉੱਥੇ ਕੁਛ ਪਰਸੈਂਟੇਜ ਬਜਟ ਦਾ ਰੱਖਿਆ ਜਾਂਦਾ ਹੁੰਦਾ ਕਿ ਜਿਹੜੀ ਫੋਰਨ ਏਡ ਦੇਣੀ ਹੈ ਕੋਈ ਇਹਦੇ ਵਿੱਚ ਚੱਕਰ ਨਹੀਂ ਦੇਣੀ ਚਾਹੀਦੀ ਹੈ ਜਿੱਥੇ ਕੋਈ ਲੋੜਵੰਦ ਹੈ ਖਾਸ ਕਰਕੇ ਜੇ ਉਹ ਪੈਸੇ ਸਹੀ ਜਗ੍ਹਾ 'ਤੇ ਖਾਸ ਕਰਕੇ ਬੱਚਿਆਂ ਦੀ ਜਾਂ ਔਰਤਾਂ ਦੇ ਸਿਹਤ ਨਾਲ ਸੰਬੰਧਿਤ ਖਰਚੇ ਜਾਂਦੇ ਨੇ ਤਾਂ ਦੇਣੇ ਚਾਹੀਦੇ ਨੇ ਪਰ ਉਹਨਾਂ ਨੂੰ ਮੋਨੀਟਰ ਵੀ ਕੋਈ ਪ੍ਰੋਗਰਾਮ ਕਰਦਾ ਹੋਣਾ ਚਾਹੀਦਾ ਕਿਉਂਕਿ ਸਾਰੇ ਕੰਟਰੀਆਂ ਦੇ ਵਿੱਚ ਸਭ ਕੁਛ ਅੱਛਾ ਨਹੀਂ ਹੁੰਦਾ ਉਹ ਪੈਸੇ ਵਾਕਈ ਕਿਤੇ ਲੱਗ ਵੀ ਰਹੇ ਨੇ ਕਿ ਜਾਂ ਕਿਸੇ ਹੋਰ ਦੇ ਹੀ ਮਹਿਲ ਕੋਠੀਆਂ ਬਣ ਰਹੇ ਨੇ ਪਰ ਇਹ ਕਰ ਰਹੇ ਨੇ ਚਲੋ ਇਹ ਇਹ ਖਬਰ ਚੱਲ ਰਹੀ ਹੈ ਪਰ ਜਦੋਂ ਸਰਾਏ ਸਾਹਿਬ ਬੱਚਿਆਂ ਨੂੰ ਲੈ ਕੇ ਗੋਦੀ 'ਚ ਲਾਡੀਆਂ ਭਾਡੀਆਂ ਕਰ ਰਹੇ ਸੀ ਤਾਂ BC ਦੇ ਲੋਕ ਕੁਛ ਇਹ ਸਵਾਲ ਵੀ ਪੁੱਛ ਰਹੇ ਸੀਗੇ ਕਿ ਤੁਹਾਡੀ ਰਾਈਡਿੰਗ ਦੇ ਵਿੱਚ ਇੱਕ ਬੱਚਾ ਗਰਮੋਹ ਵੀ ਹੈਗਾ ਉਹ ਇੱਕ ਇਹੋ ਜਿਹੀ ਬਿਮਾਰੀ ਨਾਲ ਜੂਝ ਰਿਹਾ ਜਿਹਦੇ ਇਲਾਜ ਦੇ ਲਈ ਹਾਲੇ ਤੱਕ ਕੋਈ ਇਲਾਜ ਹੈ ਨਹੀਂ ਸੀ ਅਤੇ ਹੁਣ ਫਾਈਨਲੀ ਮਕੈਲ ਯੂਨੀਵਰਸਿਟੀ ਨੇ ਉਹ ਰੀਸਰਚ ਸ਼ੁਰੂ ਕੀਤੀ ਹੋਈ ਹੈ ਉਹਦੇ ਲਈ ਪੈਸੇ ਚਾਹੀਦੇ ਨੇ 6 to 8 million ਖਰਚਾ ਦੱਸਿਆ ਜਾਂਦਾ 2 million ਡਾਲਰ ਕਮਿਊਨਿਟੀ ਨੇ ਇਕੱਠਾ ਕਰ ਲਿਆ ਹੋਰ ਮੇਰੇ ਖਿਆਲ 2 million ਇਕੱਠਾ ਕਰਨਾ ਕੁਛ ਕਿਉਂਕਿ ਦੋਨੋਂ ਮਾਂ ਪਿਓ ਡੈਂਟਿਸਟ ਨੇ ਗਰਮੋਹ ਦੇ ਉਹਨਾਂ ਨੇ ਆਪਣੇ ਕੋਲੋਂ ਵੀ ਪਤਾ ਲੱਗਿਆ ਕਿ 1 million to 1.5 million ਦੇਣਾ ਪਰ ਸਟਿਲ 8 million ਦੇ ਵਿੱਚੋਂ ਜਿਹੜਾ ਵੱਡਾ ਹਿੱਸਾ 4-5 million ਡਾਲਰ ਉਹ ਇੱਦਾਂ ਦੇ ਸੋਰਸ ਤੋਂ ਇਕੱਠਾ ਕਰਨਾ ਫਿਰ ਜਾ ਕੇ 3 million ਸਰਕਾਰ ਨੇ ਦੇਣਾ ਸੋ ਹੁਣ ਸਵਾਲ ਜਦੋਂ ਇਹ ਪੋਸਟ ਆਈ ਤਾਂ ਲੋਕ ਚੁੱਕ ਰਹੇ ਨੇ ਕਿ ਤੁਹਾਡੀ ਆਪਦੀ ਰਾਈਡਿੰਗ ਦੇ ਵਿੱਚ ਹੈ ਉਹ ਜਿੱਥੋਂ ਭਾਈ ਸਾਹਿਬ ਗਏ ਨੇ ਰਣਦੀਪ ਸਰਾਏ ਸਾਹਿਬ ਵੀ ਨਾਈਜੀਰੀਆ ਜਾ ਕੇ ਤਾਂ ਬੱਚਿਆਂ ਨਾਲ ਲਾਡੀਆਂ ਭਾਡੀਆਂ ਕਰ ਰਹੇ ਹੋ ਤਾਂ ਜਿਹੜਾ ਤੁਹਾਡੀ ਰਾਈਡਿੰਗ ਦੇ ਵਿੱਚ ਗਰਮੋਹ ਉਹਨਾਂ ਦੇ ਮਾਂ ਪਿਓ ਵਿਕਟੋਰੀਆ ਸਰਕਾਰ ਦੇ ਉੱਥੇ ਅਸੈਂਬਲੀ ਦੇ ਸਾਹਮਣੇ ਵੀ ਧਰਨਾ ਲਾਈ ਬੈਠੇ ਨੇ ਅਤੇ ਵਿਕਟੋਰੀਆ ਜਾਣ ਲਈ ਤੁਹਾਨੂੰ ਪਤਾ ਕਿ ਫੈਰੀ ਲੈਣੀ ਪੈਂਦੀ ਹੈ ਇਹ ਵੀ ਫੋਟੋਆਂ ਵਾਇਰਲ ਹੋ ਰਹੀਆਂ ਗਰਮੋਹ ਦੀ ਮਦਰ ਹੈ ਜਿਹੜੀ ਉਹ ਫੈਰੀ ਦੇ ਵਿੱਚ ਬੈਠੇ ਲੋਕਾਂ ਦੀਆਂ ਮਿੰਨਤਾਂ ਕਰ ਰਹੀ ਹੈ ਕਿ ਪੈਸੇ ਫੰਡ ਰੇਜ਼ਿੰਗ ਦੇ ਲਈ ਵੀ ਇੱਕ ਪਾਸੇ ਤੁਹਾਡੀ ਰਾਈਡਿੰਗ ਵਿੱਚ ਬੱਚਾ ਬੈਠਾ ਹੈ ਤੁਹਾਡੇ ਕੰਟਰੀ ਦੇ ਵਿੱਚ ਬੈਠਾ ਹੈ ਤੁਹਾਡੇ ਸ਼ਹਿਰ ਦੇ ਵਿੱਚ ਜਿੱਥੇ ਉਹਦੇ ਮਾਂ ਪਿਓ ਲੱਖਾਂ ਡਾਲਰ ਟੈਕਸ ਵੀ ਦਿੰਦੇ ਹੋਣਗੇ ਕਿਉਂਕਿ ਉਹ ਡੈਂਟਿਸਟ ਨੇ ਅਤੇ ਦੂਜੇ ਪਾਸੇ ਤੁਸੀਂ 30 million ਉੱਥੇ ਵੰਡਤਾ ਦਿੱਤਾ ਜਿਹੜਾ ਚਲੋ ਚੰਗੀ ਗੱਲ ਹੈ ਬੱਚਿਆਂ ਲਈ ਹੈ ਸਿਹਤ ਲਈ ਹੈ ਪਰ ਆਪਦਾ ਤੁਹਾਡੇ ਆਪਣਿਆਂ ਦਾ ਕੌਣ ਖਿਆਲ ਰੱਖੂਗਾ ਇਹ ਕਿਹੜੇ ਕੰਟਰੀ ਨੂੰ ਜਾ ਕੇ ਕਹਿਣ ਵੀ ਸਾਨੂੰ ਵੀ ਫੰਡਿੰਗ ਦਿਓ ਵੀ ਕੈਨੇਡਾ ਨੂੰ ਵੀ ਲੋੜ ਹੈ ਬੱਚਿਆਂ ਦੀ ਸਿਹਤ ਦੇ ਸੋ ਇਹਦੇ 'ਤੇ ਸਵਾਲ ਜਿਹੜੇ ਕਾਫੀ ਚੁੱਕੇ ਜਾ ਰਹੇ ਚੁੱਕੇ ਜਾਣੇ ਵੀ ਚਾਹੀਦੇ ਆ ਠੀਕ ਹੈ ਗਵਰਨਮੈਂਟ ਦੀ ਫੰਡਿੰਗ ਦੇ ਪ੍ਰੋਗਰਾਮ ਹੁੰਦੇ ਆ ਤੁਸੀਂ ਦੇਣੇ ਆ ਬਾਕੀ ਕੰਟਰੀਆਂ 'ਚ ਵੀ ਪਰ ਆਪਦਿਆਂ ਦਾ ਵੀ ਖਿਆਲ ਰੱਖ ਲਓ ਯੂਕਰੇਨ ਨੂੰ 24-25 billion ਡਾਲਰ ਦਿੱਤਾ ਜਾ ਚੁੱਕਾ ਹੈ ਪਿਛਲੇ 2-3 ਸਾਲਾਂ ਦੇ ਵਿੱਚ ਅਤੇ ਪਿਛਲੇ ਦਿਨੀ ਮੈਂ ਪ੍ਰੈਜ਼ੀਡੈਂਟ ਜ਼ੇਲੈਂਸਕੀ ਜਿਹੜਾ ਯੂਕਰੇਨ ਦਾ ਉਹਦੀ ਫਾਰਮਰ ਪ੍ਰੈਸ ਸੈਕਟਰੀ ਦੀਆਂ ਕੁਛ ਇੰਟਰਵਿਊ ਸੁਣ ਰਿਹਾ ਸੀਗਾ ਟੱਕਰ ਕਾਰਸਨ ਦੇ ਨਾਲ ਟੱਕਰ ਕਾਰਸਨ ਨੂੰ ਕੁਛ ਲੋਕ ਕੰਟਰੋਵਰਸ਼ਲ ਵੀ ਕਹਿੰਦੇ ਨੇ ਪਰ ਉਹ ਜੋ ਗੱਲ ਕਰਦਾ ਬੜਾ ਠੋਕ ਕੇ ਕਰਦਾ ਉਸ ਪ੍ਰੈਸ ਸੈਕਟਰੀ ਜ਼ੇਲੈਂਸਕੀ ਦੀ ਜਿਹੜੀ ਪ੍ਰੈਸ ਸੈਕਟਰੀ ਹੈ ਫਾਰਮਰ ਉਹਦੇ ਨਾਲ ਜਦੋਂ ਗੱਲਾਂ ਬਾਤਾਂ ਕਰਦੇ ਤੁਸੀਂ ਸੋਚ ਜਦੋਂ ਗੱਲਾਂ ਸੁਣਦੇ ਹੋ ਨਾ ਤਾਂ ਤੁਹਾਡੇ ਲੂੰ ਕੰਢੇ ਖੜ੍ਹੇ ਹੋ ਜਾਂਦੇ ਆ ਵੀ 24-25 billion ਡਾਲਰ ਅਸੀਂ ਵੰਡਤਾ ਅਤੇ ਜਦੋਂ ਉਹਦੀ ਪ੍ਰੈਸ ਸੈਕਟਰੀ ਖੁਦ ਦੱਸ ਰਹੀ ਹੈ ਕਿ ਜ਼ੇਲੈਂਸਕੀ ਜੋ ਤੁਸੀਂ ਦੇਖਦੇ ਹੋ ਉਹ ਨਹੀਂ ਹੈਗਾ ਕਿਉਂਕਿ ਵੈਸੇ ਵੀ ਉਹ ਕਮੇਡੀਅਨ ਸੀਗਾ ਜਿਵੇਂ ਆਪਣਾ ਚੌਧਰੀ ਹੈ ਪੰਜਾਬ ਦਾ ਭਗਵੰਤ ਮਾਨ ਸੋ ਦੱਸ ਰਹੀ ਹੈ ਉਹ ਕਹਿੰਦੀ ਵੀ ਜੋ ਤੁਸੀਂ ਜੋ ਤੁਹਾਨੂੰ ਉਹ ਪਬਲਿਕਲੀ ਗੱਲ ਕਰਦਾ ਉਹ ਅਸਲੀ ਚਿਹਰਾ ਨਹੀਂ ਉਹਦਾ ਕਿਉਂਕਿ ਉਹ ਤਾਂ ਹੁਣ ਨਾਲ ਰਹੀ ਹੈ ਉਹਦੀ ਪ੍ਰੈਸ ਸੈਕਟਰੀ ਸੀ ਕਹਿੰਦੀ ਅਸਲੀ ਚਿਹਰਾ ਉਹਦਾ ਹੋਰ ਹੈ ਔਰ ਉਹਦੇ ਆਲੇ ਦੁਆਲੇ ਹਾਲਾਂਕਿ 1-2 ਬੰਦਿਆਂ ਨੇ ਰਿਜ਼ਾਈਨ ਵੀ ਕਰਤਾ ਸੀਗਾ ਕਿਉਂਕਿ ਕਰਪਸ਼ਨ ਉੱਥੇ ਬਹੁਤ ਹੈ ਤਾਂ ਉਹ ਦੱਸ ਰਹੀ ਹੈ ਕਹਿੰਦੀ ਉੱਥੇ ਰੱਜ ਕੇ ਜਿਹੜੀ ਕਰਪਸ਼ਨ ਜਿਹੜਾ ਪੈਸਾ

ਤੁਸੀਂ ਭੇਜ ਰਹੇ ਹੋ ਇਹ ਜ਼ਰੂਰੀ ਨਹੀਂ ਕਿ ਜਿਹੜਾ ਜਿੱਥੇ ਜਿਹੜੇ ਕੰਮ ਲਈ ਤੁਸੀਂ ਭੇਜ ਰਹੇ ਹੋ ਉੱਥੇ ਲੱਗ ਰਹੇ ਹੈ ਸੋ ਕੀ ਹੁਣ ਇਹ ਇੰਟਰਵਿਊਜ਼ ਜਿਹੜੀਆਂ ਪ੍ਰੈਸ ਸੈਕਟਰੀ ਦੀਆਂ ਸਾਡੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਸੁਣਦਾ ਕੀ ਸਾਡੀਆਂ ਸਰਕਾਰਾਂ ਨੂੰ ਨਹੀਂ ਪਤਾ ਕਿ ਇਹਨਾਂ ਕੰਟਰੀਆਂ ਜਿੱਥੇ ਤੁਸੀਂ ਬਿਲੀਅਨਸ ਆਫ ਡਾਲਰ ਸਾਡੇ ਟੈਕਸ ਪੇਅਰ ਦੇ ਦੇਈ ਜਾਂਦੇ ਹੋ ਤੇ ਇੱਕ ਪਾਸੇ ਇੱਧਰ ਲੋਕ ਸਟਰਗਲ ਕਰ ਰਹੇ ਨੇ ਬਹੁਤ ਸਾਰੇ ਲੋਕ ਆਪਾਂ ਜਿਹੜੇ ਭਾਈਚਾਰੇ 'ਚ ਰਹਿੰਦੇ ਹਾਂ ਨਾ ਆਪਾਂ ਕੁਦਰਤੀ ਕਿਸਮਤ ਵਾਲੇ ਹਾਂ ਕਿ ਇੱਕ ਤਾਂ ਜੁਆਇੰਟ ਫੈਮਲੀਆਂ ਨੇ ਜੇ ਜੁਆਇੰਟ ਫੈਮਲੀਆਂ ਨਹੀਂ ਵੀ ਤਾਂ ਅਸੀਂ ਬਹੁਤਾ ਕੁਛ ਜ਼ਿਆਦਾ ਸਾਡਾ ਖਾਣ ਪੀਣ ਘਰੇ ਹੀ ਹੈ ਦੂਜਾ ਇਹ ਹੈ ਕਿ ਸਾਨੂੰ ਕਿਸੇ ਦਿਵਾਲੀ ਲੋਹੜੀ ਜਾਂ ਨਵਾਂ ਸਾਲ ਕ੍ਰਿਸਮਸ ਦੀ ਕੋਈ ਪਰਵਾਹ ਨਹੀਂ ਅਸੀਂ ਕੰਮ ਠੋਕ ਕੇ ਕਰਦੇ ਹਾਂ ਮੈਜੋਰਿਟੀ ਲੋਕ ਅਤੇ ਇਸ ਕਰਕੇ ਸਾਨੂੰ ਬਹੁਤਾ ਜਿਹੜੇ ਬੰਦਿਆਂ ਨੇ ਖਾਸ ਕਰਕੇ ਆਪਣਾ ਸਾਰਾ ਕੁਛ ਕੰਟਰੋਲ 'ਚ ਰੱਖਿਆ ਹੋਇਆ ਉਹਨਾਂ ਨੂੰ ਤਾਂ ਇਹ ਲੱਗਦਾ ਕਿ ਸਾਰਾ ਕੁਛ ਠੀਕ ਹੀ ਹੈ ਪਰ ਜਿਹੜੀ ਇੱਥੇ ਕੈਨੇਡੀਅਨ ਸੁਸਾਇਟੀ ਦੇ ਵਿੱਚ ਬਹੁਤ ਲੋਕ ਜਿਹੜੇ ਪੇ ਚੈੱਕ ਟੂ ਪੇ ਚੈੱਕ ਹੈ ਨਾ ਉਹਨਾਂ ਨੇ ਆਪਣੇ ਲਈ ਆਪਣੇ ਬੱਚਿਆਂ ਲਈ ਆਪਣੇ ਪੈਟਸ ਦੇ ਲਈ ਕਿੰਨਾ ਕੁ ਕੰਪਰੋਮਾਈਜ਼ ਕੀਤਾ ਫੂਡ ਘੱਟ ਖਾਣਾ ਖਰੀਦਣਾ ਕਿਉਂਕਿ ਹੈ ਹੀ ਨਹੀਂ ਪੈਸੇ ਇਹ ਉਹ ਜਾਣਦੇ ਨੇ ਬਹੁਤ ਲੋਕ ਟਰਬਲ 'ਚ ਨੇ ਬਹੁਤ ਲੋਕ ਸਟਰਗਲ ਕਰ ਰਹੇ ਨੇ ਅਤੇ ਇੱਕ ਪਾਸੇ ਅਸੀਂ ਬਿਲੀਅਨਸ ਆਫ ਡਾਲਰ ਜਿਹੜਾ ਹੈਗਾ ਇੱਦਾਂ ਦੀ ਕੰਟਰੀਆਂ 'ਚ ਭੇਜ ਰਹੇ ਹਾਂ ਜਿੱਥੇ ਰੱਜ ਕੇ ਕਰਪਸ਼ਨ ਆ ਤਾਂ ਉਹਨਾਂ ਦੀ ਪ੍ਰੈਸ ਸੈਕਟਰੀ ਖੁਦ ਦੱਸ ਰਹੀ ਹੈ ਜਲੰਸਕੀ ਦੀ ਉਹ ਕਹਿੰਦੀ ਜੋ ਤੁਸੀਂ ਸੋਚ ਰਹੇ ਹੋ ਉਹ ਉੱਥੇ ਨਹੀਂ ਹੈਗਾ ਸੋ ਇੱਥੇ ਸਾਨੂੰ ਸਵਾਲ ਖੈਰ ਕਰਨੇ ਚਾਹੀਦੇ ਨੇ ਸਾਡੇ ਸਾਰਿਆਂ ਨੂੰ ਹੀ ਗੀਤ ਮੈਂ ਅੱਗੇ ਵੀ ਸੁਣਾਇਆ ਸੀਗਾ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਅਤੇ ਉਹਦੇ ਲਈ ਬ੍ਰੇਕ ਲੈਂਦਾ ਉਦੋਂ ਬਾਅਦ ਫਿਰ ਆਪਾਂ ਯੂ ਐਸ ਐਮ ਸੀ ਏ ਜਿਹੜਾ ਕਿ ਬੜਾ ਵੈਸੇ ਤੁਸੀਂ ਅੱਜ ਸੋਚਦੇ ਹੋਵੋਗੇ ਕਿ ਡੈਨਸੂ ਅੱਜ ਬੜੀਆਂ ਪੜ੍ਹਿਆ ਲਿਖਿਆ ਵਾਲੀ ਗੱਲਾਂ ਕਰੀ ਜਾਂਦਾ ਕਿਉਂਕਿ ਮੁੱਦੇ ਦੋਨੇ ਹੀ ਬੜੇ ਸੀਰੀਅਸ ਸੀਗੇ ਅਤੇ ਇਹ ਗਾਹਾਂ ਵਾਲਾ ਵੀ ਅਤੇ ਗੀਤ ਸੁਣ ਲਾ ਉਹ ਤੋਂ ਬਾਅਦ ਵਾਪਸ ਆਉਂਦੇ ਹਾਂ ਬਹੁਤ ਹੀ ਪਿਆਰਾ ਗੀਤ ਧਿਆਨ ਨਾਲ ਸੁਣਨ ਵਾਲਾ ਹੈ

94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਹੋ ਜੀ ਤੇ ਜੇ ਵੈਦਰ ਬਹੁਤ ਵਧੀਆ ਹੈ ਬਾਹਰ ਨਿਕਲੇ ਹੋਏ ਹੋ ਤੇ ਘਰੇ ਜਾਣ ਤੋਂ ਪਹਿਲਾਂ ਨਾ ਕੰਟਰੀ ਹਿੱਲ ਤੇ ਆਪਣਾ ਜਿਹੜਾ ਪਲਾਜ਼ਾ ਹੈ ਚਲੋ ਫਰੈਸ਼ਕੋ ਵਾਲਾ 60 ਸਟਰੀਟ ਦੇ ਨੇੜੇ ਤਾਂ ਉਧਰ ਨੂੰ ਗੇੜਾ ਜ਼ਰੂਰ ਮਾਰ ਲਿਓ ਟਿਮ ਹਾਰਟਨ ਵਾਲੇ ਪਾਸੇ ਨਾ ਸੜਕ ਦੇ ਉੱਤੇ ਇੱਕ ਲੂਪ ਜਿਹਾ ਬਣਿਆ ਹੋਇਆ ਉਹ ਲੂਪ 'ਚ ਖੜਾ ਹੁੰਦਾ ਬਾਪੂ ਜਲੇਬੀਆਂ ਵਾਲੇ ਦਾ ਟਰੱਕ ਤੇ ਦੇਸੀ ਘਿਓ ਦੀਆਂ ਜਲੇਬੀਆਂ ਬਣਦੀਆਂ ਨੇ ਤੇ ਜਲੇਬੀਆਂ ਜਦੋਂ ਲੈਣੀਆਂ ਨੇ ਤੇ ਨਾਲ ਰਬੜੀ ਜ਼ਰੂਰ ਮੰਗ ਲਿਓ ਕਿਉਂਕਿ ਰਬੜੀ ਦੇ ਨਾਲ ਜਿਹੜੀਆਂ ਜਲੇਬੀਆਂ ਖਾਣ ਦਾ ਸਵਾਦ ਅਲੱਗ ਹੀ ਹੈ ਵੈਸੇ ਸਵਾਦ ਕਿਸੇ ਵੀ ਚੀਜ਼ ਦਾ ਪੈ ਜੇ ਮਾੜਾ ਹੁੰਦਾ ਪਰ ਕਦੇ ਕਦੇ ਸਵਾਦ ਲੈ ਲੈਣਾ ਚਾਹੀਦਾ ਕਿਉਂਕਿ ਜ਼ਿੰਦਗੀ ਕੋਈ ਵਾਰ ਵਾਰ ਥੋੜ੍ਹੀ ਆਉਣੀ ਹੈ ਜਲੇਬੀਆਂ ਬਹੁਤ ਸਵਾਦ ਬਣਦੀਆਂ ਨੇ ਤੇ 8 ਵਜੇ ਤੱਕ ਉੱਥੇ ਖੜਾ ਟਰੱਕ ਬਾਪੂ ਦੀਆਂ ਜਲੇਬੀਆਂ ਵਾਲਾ ਤੇ ਦੇਵਸਰਾਂ ਨੂੰ ਜਾ ਕੇ ਦੱਸਿਓ ਕਿ ਲੋਕ ਸਾਥ ਸੁਣ ਕੇ ਆਏ ਹੈ ਫਿਰ ਪਹਿਲਾਂ ਤੁਹਾਨੂੰ ਟੇਸਟ ਕਰਾਉਣਗੇ ਗਰਮ ਗਰਮ ਜਲੇਬੀਆਂ ਦੇਖ ਸਿੰਪਲ ਪਰ ਉਹ ਟੇਸਟ ਕਰਕੇ ਨਹੀਂ ਮੁੜੇ ਆਉਣਾ ਨਾਲ ਲੈਣੀਆਂ ਵੀ 1.5 pounds ਤੇ ਨਾਲ ਰਬੜੀ ਮੰਗ ਲਿਓ ਤੇ ਗੱਲ ਬਣ ਜੂਗੀ ਤੇ ਜਾ ਕੇ ਘਰੇ ਫਿਰ ਲੈ ਕੇ ਜਾਇਓ ਘਰੇ ਜਾਣ ਤੋਂ ਪਹਿਲਾਂ ਅੱਛਾ ਹੁਣ ਗੱਲਬਾਤ ਕਰਦੇ ਹਾਂ ਕੁਸਮਾ ਜਿਹੜਾ ਕਿ ਕੈਨੇਡਾ US ਮੈਕਸੀਕੋ ਫਰੀ ਟ੍ਰੇਡ ਐਗਰੀਮੈਂਟ ਸੀਗਾ ਇਹ ਐਗਰੀਮੈਂਟ ਸਿਰਫ ਐਗਰੀਮੈਂਟ ਨਹੀਂ ਸੀ ਇਹ $700 billion ਦਾ ਸਾਲ ਦਾ $700 billion ਸਾਲ ਦਾ ਜਿਹੜਾ ਕ੍ਰੋਸ ਬਾਰਡਰ ਟ੍ਰੇਡ ਹੁੰਦਾ ਸੀਗਾ ਹੁੰਦਾ ਹੈਗਾ US ਕੈਨੇਡਾ ਤੇ ਮੈਕਸੀਕੋ ਦੇ ਵਿੱਚ $700 billion ਦਾ ਹੁਣ ਇਹਦੀ ਡੈਡਲਾਈਨ ਜਿਹੜੀ ਹੈਗੀ ਹੈ ਟੂ ਰਿਨਿਊ ਉਹ July 1st ਹੈ 2026 ਅੰਡਰ ਆਰਟੀਕਲ 34.7 ਆਫ ਦਾ ਜਿਹੜਾ USMCA ਐਗਰੀਮੈਂਟ ਹੈ ਉਹਦੇ ਆਰਟੀਕਲ 34.7 ਦੇ ਮੁਤਾਬਕ 1 July ਨੂੰ ਇਹ ਐਗਰੀਮੈਂਟ ਹੈ ਇਹ ਜਿਹੜਾ ਰਿਨਿਊ ਹੋਣਾ ਚਾਹੀਦਾ ਤੇ ਰਿਨਿਊ ਕਿਵੇਂ ਹੋਣਾ ਚਾਹੀਦਾ ਕਿਉਂਕਿ ਇਹ ਯੂਨੀਲੈਟਰਲ ਐਗਰੀਮੈਂਟ ਹੈ ਤਿੰਨਾਂ ਕੰਟਰੀਆਂ ਦਾ ਤੇ ਤਿੰਨਾਂ ਕੰਟਰੀਆਂ ਦਾ ਟੇਬਲ ਤੇ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਇਹ ਰਿਨਿਊ ਹੋਣਾ ਜਾਂ ਰਿਵਿਊ ਹੋਣਾ ਜਾਂ ਇਹਦੀ ਡਿਸਕਸ਼ਨ ਹੋਣੀ ਹੈ ਤੇ ਗੱਲਬਾਤ ਹੋਣੀ ਹੈ ਪਰ ਹੁਣ ਕਿਉਂਕਿ ਸਰਪੰਚ ਵਿਗੜਿਆ ਹੋਇਆ ਟ੍ਰੇਡ ਨੂੰ ਲੈ ਕੇ ਕਾਫੀ ਦੇਰ ਤੋਂ ਕੈਨੇਡਾ ਦੇ ਨਾਲ ਖਾਸ ਕਰਕੇ ਜਦੋਂ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਏ ਨੇ ਦੋ ਤਿੰਨ ਵਾਰੀ ਉਹਨਾਂ ਨੇ ਟਰਾਈ ਕੀਤੀ ਟ੍ਰੇਡ ਜਿਹੜਾ ਟੈਰਫ ਨੂੰ ਲੈ ਕੇ ਕਿ ਸੂਤ ਹੋ ਜਾਏ ਜਿਹੜੀ ਦੋਨਾਂ ਕੰਟਰੀਆਂ ਦੀ ਬਹੁਤ ਲੰਬੇ ਟਾਈਮ ਤੋਂ ਫਰੈਂਡਸ਼ਿਪ ਹੈ 75% ਜਿਹੜਾ ਟ੍ਰੇਡ ਸਾਡਾ ਇੱਕ ਦੂਜੇ ਨਾਲ ਹੁੰਦਾ ਪਰ ਕਿਸੇ ਗੱਲ ਤੇ ਆਇਆ ਨਹੀਂ ਉਦੋਂ ਬਾਅਦ ਫਿਰ ਇਗਨੋਰ ਜਾਂ ਕਰਨਾ ਸ਼ੁਰੂ ਕਰਤਾ ਪ੍ਰਾਈਮ ਮਿਨਿਸਟਰ ਕਾਰਨੀ ਨੇ ਵੀ ਉਹਨੂੰ ਕਿਉਂਕਿ ਕਿਸੇ ਆਉਂਦਾ ਨਹੀਂ ਸੀ ਕਿਸੇ ਸਿਰੇ ਚਲੋ ਉਦੋਂ ਬਾਅਦ ਇਰਾਨ ਤੇ ਇਰਾਕ ਦੀ ਇਰਾਨ ਤੇ ਇਹਨਾਂ ਦੀ ਆਪਸ ਮੇਂ ਲੜਾਈ ਤੁਰ ਪਈ ਹੈ ਤਾਂ ਹੁਣ ਇੱਕ ਤਾਂ ਉਹਨਾਂ ਗੱਲਾਂ ਕਰਕੇ ਤੇ ਇੱਕ ਦੂਸਰਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਵਿਟਜ਼ਰਲੈਂਡ ਜਾ ਕੇ ਡੈਵਸ ਦੇ ਵਿੱਚ ਜਿਹੜੀ ਸਪੀਚ ਕੀਤੀ ਮਿਡਲ ਪਾਵਰਸ ਨੂੰ ਜਗਾਉਣ ਦੀ ਗੱਲ ਕੀਤੀ ਕਦੋਂ ਤੱਕ ਤੁਸੀਂ ਇੰਟੀਮੀਡੀਏਟ ਹੋਈ ਜਾਓਗੇ ਨਾ ਜਿਹੜੇ ਸੁਪਰ

ਪਾਵਰਸ ਤੋਂ ਉਹ ਕਾਫੀ ਚਰਚਾ ਦਾ ਵਿਸ਼ਾ ਬਣੀ ਦੁਨੀਆ ਭਰ ਦੇ ਵਿੱਚ ਖਾਸ ਕਰਕੇ ਯੂਰਪੀਅਨ ਕੰਟਰੀਜ਼ ਦੇ ਵਿੱਚ ਤੇ ਮਿਡਲ ਪਾਵਰਸ ਦੇ ਵਿੱਚ ਤੇ ਉਦੋਂ ਬਾਅਦ ਰੀਸੈਂਟਲੀ ਪਿਛਲੇ ਮਹੀਨੇ ਫਾਰਮਰ ਪ੍ਰੈਜ਼ੀਡੈਂਟ ਓਬਾਮਾ ਟੋਰਾਂਟੋ ਵਿਜ਼ਿਟ ਕਰਕੇ ਗਏ ਉਹਨੇ ਬਲਦੀ ਤੇ ਤੇਲ ਹੋਰ ਪਾਤਾ ਹੁਣ ਪ੍ਰੈਜ਼ੀਡੈਂਟ ਓਬਾਮਾ ਆਏ ਉਹਨਾਂ ਨੂੰ ਪ੍ਰਧਾਨ ਮੰਤਰੀ ਨੇ ਆਬਵੀਅਸਲੀ ਵੈਲਕਮ ਕੀਤਾ ਫਾਰਮਰ ਪ੍ਰੈਜ਼ੀਡੈਂਟ ਸੋ ਇਹਨਾਂ ਸਾਰੀਆਂ ਗੱਲਾਂ ਤੋਂ ਤੇ ਬੰਦਾ ਜਿਹੜਾ ਪਹਿਲਾਂ ਹੀ ਇੱਕ ਸਿਰ ਫਿਰਿਆ ਹੋਵੇ ਤੇ ਉਧਰੋਂ ਫਿਰ ਆਹ ਗੱਲਾਂ ਹੋ ਜਾਣ ਡੈਵਸ ਦੀ ਸਪੀਚ ਹੈ ਉਧਰੋਂ ਪ੍ਰੈਜ਼ੀਡੈਂਟ ਫਾਰਮਰ ਪ੍ਰੈਜ਼ੀਡੈਂਟ ਓਬਾਮਾ ਆ ਗਏ ਉਧਰੋਂ ਟੈਰਫ ਤੇ ਕੋਈ ਲੜਪੱਲਾ ਮਾਰਕ ਕਾਰਨੀ ਨੇ ਉਹ ਗੱਲ ਮੰਨੀ ਨਹੀਂ ਜਿਹੜੀ ਮਨਾਉਣਾ ਚਾਹੁੰਦਾ ਸੀਗਾ ਵੀ ਸਾਡੇ ਥੱਲੇ ਲੱਗੋ ਤਾਂ ਹੁਣ ਜਿਹੜੀ ਕੁਸਮਾ ਰਿਨਿਊਲ ਦੀ ਜਿਹੜੀ ਗੱਲਬਾਤ ਸੀ ਜਿਹੜੀ ਕਿ ਜੁਲਾਈ ਪਹਿਲੀ ਨੂੰ ਰਿਨਿਊ ਹੋਣਾ ਚਾਹੀਦਾ ਤਾਂ ਮਾਰਚ 18 ਨੂੰ ਭਾਈ ਸਾਹਿਬ ਨੇ ਗੱਲਬਾਤ ਮੈਕਸੀਕੋ ਕੱਲੇ ਨਾਲ ਹੀ ਸ਼ੁਰੂ ਕਰ ਲਈ ਕੈਨੇਡਾ ਨੂੰ ਛੱਡਤਾ ਪਾਸੇ ਜਦੋਂ ਕਿ ਇਹ ਯੂਨੀਲੈਟਰਲ ਐਗਰੀਮੈਂਟ ਤਿੰਨ ਕੰਟਰੀਆਂ ਦੇ ਵਿੱਚ ਹੋਇਆ ਇਕੱਠਾ ਹੋਇਆ ਟੂਗੈਦਰ ਹੋਇਆ ਤੇ ਰਿਵਿਊਇੰਗ ਜਿਹੜੀ ਹੋਣੀ ਹੈ ਉਹ ਵੀ ਇਕੱਠੀ ਹੋਣੀ ਚਾਹੀਦੀ ਸੀਗੀ ਟੂ ਸਾਈਨ ਪਰ ਹੁਣ ਇਕੱਲੇ ਮੈਕਸੀਕੋ ਨਾਲ ਗੱਲਾਂ ਬਾਤਾਂ ਕਰ ਰਿਹਾ ਕੈਨੇਡਾ ਨੂੰ ਪਾਸੇ ਛੱਡਤਾ ਤੇ ਨਾਲ ਇਹ ਵੀ ਗੱਲਾਂ ਬਾਤਾਂ ਸੁਣ ਰਹੇ ਹੈ ਕਿ ਜਿਹੜੀ ਡਿਫੈਂਸ ਨੂੰ ਲੈ ਕੇ ਵੀ ਕਈ ਮਸਲੇ ਹੋਏ ਵੇ ਉਹ ਫਿਰ ਆਪਾਂ ਬਾਅਦ ਚ ਕਿਤੇ ਗੱਲਾਂ ਬਾਤਾਂ ਕਰਾਂਗੇ ਹੁਣ ਤਾਂ ਕੈਨੇਡਾ ਤੋਂ ਚਾਹੁੰਦਾ ਕਿ ਪੈਸੇ ਜੇ ਤੁਸੀਂ ਸ਼ਾਮਿਲ ਹੋਣਾ ਤਾਂ ਪਹਿਲਾਂ ਫੀ ਦਿਓ ਕਿਉਂਕਿ ਪਹਿਲਾਂ ਇੱਕ ਆਪਦਾ ਕਲੱਬ ਜਿਹਾ ਵੀ ਬਣਾ ਲਿਆ ਸੀ ਪੀਸ ਕਲੱਬ ਉਹਦੇ 'ਚ ਵੀ $1 billion ਮੰਗਦਾ ਸੀ ਕੈਨੇਡਾ ਸ਼ਾਮਿਲ ਨਹੀਂ ਹੋਇਆ ਸੀ ਉਹਦੇ ਵਿੱਚ ਸੋ ਖੈਰ ਇਹ ਐਗਰੀਮੈਂਟ ਜਿਹੜਾ ਹੈਗਾ ਹੁਣ 18 ਮਾਰਚ ਨੂੰ ਗੱਲਬਾਤ ਸ਼ੁਰੂ ਹੋਈ ਮਾਰਚ ਦੀ ਗੱਲਬਾਤ ਸ਼ੁਰੂ ਹੋਈ ਵੀ ਹੈ ਪਰ ਉਹਦੇ ਵਿੱਚ ਕੈਨੇਡਾ ਨੂੰ ਨਹੀਂ ਸੱਦਿਆ ਹੈਗਾ ਸਿਰਫ ਮੈਕਸੀਕੋ ਨੂੰ ਸੱਦਿਆ ਜਿਹੜਾ USMCA ਐਗਰੀਮੈਂਟ ਫਰੀ ਟ੍ਰੇਡ ਐਗਰੀਮੈਂਟ ਸੀਗਾ ਤੇ ਹੁਣ ਗਾਹਾਂ ਫਿਰ 25 ਮਈ ਨੂੰ ਜਿਹੜਾ ਦੁਆਰਾ ਫਿਰ ਫਾਰਮਲ ਕਨਵਰਸੇਸ਼ਨ ਜਿਹੜੀ ਸ਼ੁਰੂ ਹੋਣੀ ਹੈ ਐਜ਼ ਪਰ ਦਾ ਐਗਰੀਮੈਂਟ 25 ਮਈ ਨੂੰ ਯਾਨੀ ਕਿ ਕੱਲ੍ਹ ਨੂੰ ਸ਼ੁਰੂ ਹੋਣੀ ਹੈ ਤੇ ਹਾਲੇ ਤੱਕ ਕੈਨੇਡਾ ਨੂੰ ਕੋਈ ਫਾਰਮਲ ਸੱਦਾ ਨਹੀਂ ਆਇਆ ਕੈਨੇਡਾ 'ਚ ਲਾਰਜਲੀ ਫਰੋਜ਼ਨ ਆਊਟ ਆਫ ਦਾ ਬਾਇਲੈਟਰਲ ਰਿਵਿਊ ਹੁਣ ਇਹਦੇ 'ਤੇ ਕੀ ਹੁੰਦਾ ਕਿਉਂਕਿ ਇਹ ਜਿਹੜਾ ਹੈਗਾ USMCA ਇਹ ਕੋਈ ਇਕੱਲਾ ਐਗਰੀਮੈਂਟ ਨਹੀਂ ਹੈਗਾ ਇਹ ਇੱਕ ਉਦੋਂ ਜਿਹੜਾ ਸੈਟਅਪ ਕੀਤਾ ਸੀਗਾ ਆਈ ਥਿੰਕ ਬ੍ਰਾਇਨ ਮਲਰੋਨੀ ਨੇ ਕੀਤਾ ਸੀ ਉਸ ਵਕਤ ਇੱਕ ਓਪਰੇਟਿੰਗ ਸਿਸਟਮ ਸੀਗਾ ਫਾਰ ਦਾ ਨਾਰਥ ਅਮੈਰੀਕਨ ਮੈਨੂਫੈਕਚਰਿੰਗ ਸਿਸਟਮ ਦੇ ਲਈ ਜਿਹਦੇ ਵਿੱਚ ਆਟੋਮੋਟਿਵ ਪਾਰਟਸ ਆਟੋਮੋਟਿਵ ਐਂਡ ਆਟੋਮੋਟਿਵ ਪਾਰਟਸ ਕ੍ਰੋਸ ਦਾ ਬਾਰਡਰ US ਕੈਨੇਡਾ ਮੈਕਸੀਕੋ ਜਿਹੜੇ ਮਲਟੀਪਲ ਟਾਈਮਸ ਇੱਧਰੋਂ US ਸਾਡੀ ਜਿਹੜੀ ਸਟੀਲ ਹੈ ਅਲੂਮੀਨੀਅਮ ਹੈ ਡੇਅਰੀ ਹੈ ਲੰਬਰ ਹੈ ਫਾਰਮਾਸੂਟੀਕਲ ਹੈ ਡਿਜੀਟਲ ਸਰਵਿਸਿਜ਼ ਨੇ ਬਹੁਤ ਕੁਛ ਜਿਹੜਾ ਇਸ ਸਮਝੌਤੇ ਦੇ ਤਹਿਤ ਸਾਡਾ ਇੱਧਰੋਂ ਉੱਧਰ ਉੱਧਰੋਂ ਇੱਧਰ ਮੈਕਸੀਕੋ US ਕੈਨੇਡਾ ਇਹ ਇੱਕ ਵਾਰ ਹੀ ਨਹੀਂ ਬਾਰ ਬਾਰ ਜਾਂਦਾ ਸੀ ਖਾਸ ਕਰਕੇ ਆਟੋਮੋਟਿਵ ਵਾਲੇ ਚੱਕਰ ਦੇ ਵਿੱਚ ਕਿਉਂਕਿ ਕਾਰਾਂ ਉੱਧਰ ਵੀ ਬਣਦੀਆਂ ਇੱਧਰ ਵੀ ਬਣਦੀਆਂ ਸਾਡੇ ਕੋਲ ਜਿਹੜਾ ਮੈਨੂਫੈਕਚਰਿੰਗ ਬਹੁਤ ਜ਼ਿਆਦਾ ਇੰਟੈਰੀਓ ਦੇ ਵਿੱਚ ਖਾਸ ਕਰਕੇ ਹੈ ਸਟੀਲ ਸਾਡੀ ਉੱਧਰ ਜਾਂਦੀ ਹੈ ਜਿਹੜੀ ਕਿ ਵਰਤੀ ਜਾਂਦੀ ਹੈ ਆਟੋਮੋਟਿਵਸ ਦੇ ਵਿੱਚ ਆਟੋ ਪਾਰਟਸ ਦੇ ਵਿੱਚ ਸੋ ਕਾਰ ਅਸੈਂਬਲੀ ਲਾਈਨ ਤੋਂ ਤਿਆਰ ਹੋ ਕੇ ਰੋਡ 'ਤੇ ਆਉਣ ਤੱਕ ਬਹੁਤ ਸਾਰਾ ਜਿਹੜਾ ਸਾਡਾ ਮਟੀਰੀਅਲ ਸੀਗਾ ਉਹ ਬੈਕ ਐਂਡ ਫੋਰਥ ਕੈਨੇਡਾ US ਬਾਰਡਰ ਕ੍ਰੋਸ ਕਰਦਾ ਸੀਗਾ ਸੋ ਇੱਕ ਸਿੰਪਲ ਐਗਰੀਮੈਂਟ ਨਹੀਂ ਹੈਗਾ ਸੀਗਾ ਸੋ ਤਿੰਨਾਂ ਦੇਸ਼ਾਂ ਦੇ ਵਿੱਚ ਇਹ ਜਿਹੜਾ ਮੂਵ ਹੁੰਦਾ ਸੀ ਅਜ਼ੰਪਸ਼ਨ ਵੀ ਇਹੀ ਸੀ ਕਿ ਇਹ ਐਗਰੀਮੈਂਟ ਜਿਹੜਾ ਹੈਗਾ ਕੰਟੀਨਿਊ ਰਹੇਗਾ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਕਿਉਂਕਿ ਦੋਸਤੀ ਖਾਸ ਕਰਕੇ ਕੈਨੇਡਾ US ਦੇ ਵਿੱਚ ਪੁਰਾਣੀ ਦੋਸਤੀ 70-75 ਸਾਲ ਤੋਂ ਟ੍ਰੇਡ ਅਸੀਂ ਇੱਕ ਦੂਜੇ ਨਾਲ ਕਰ ਰਹੇ ਹਾਂ ਪਰ ਹੁਣ ਵਿੱਚ ਵਿਚਾਲੇ ਅੱਖਲ ਪੁੱਤ ਨਾ ਜੰਮੀ ਹੈ ਧੀ ਨਹੀਂ ਚੰਗੀ ਉਹ ਗੱਲ ਹੋ ਗਈ ਉਹ ਆ ਗਿਆ
ਹੁਣ ਇਹ ਕਿਵੇਂ

ਬੜੂਗੀ ਕਹਾਣੀ ਆਬਵੀਅਸਲੀ ਇਹਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਇਨਵੋਲਵ ਨੇ ਹੁਣ ਜੇ ਇਹ ਨਹੀਂ ਹੁੰਦਾ ਨੁਕਸਾਨ ਉਹਨਾਂ ਦਾ ਆਪਦਾ ਵੀ ਬਹੁਤ ਹੋ ਰਿਹਾ ਯੂ ਐਸ ਦਾ ਨੁਕਸਾਨ ਇਹਦੇ ਵਿੱਚ ਬਹੁਤ ਹੋ ਰਿਹਾ ਕਿਉਂਕਿ ਯੂ ਐਸ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਇਨਵੈਸਟਮੈਂਟ ਕਰਨੀ ਹੈ ਫਿਰ ਇੱਦਾਂ ਦੇ ਮਸਲੇ ਦੇ ਵਿੱਚ ਜਿਵੇਂ ਪਹਿਲਾਂ ਗੱਲ ਕਰਕੇ ਹਟਿਆ ਜੋ ਸੈਪਰੇਟਿਜ਼ਮ ਦੀ ਐਲਬਰਟਾ ਦੇ ਵਿੱਚ ਉਹ ਵੱਡੀਆਂ ਵੱਡੀਆਂ ਕੰਪਨੀਆਂ ਕੀ ਕਰਦੀਆਂ ਕਿ ਉਹ ਆਪਣੀ ਇਨਵੈਸਟਮੈਂਟ ਡਿਲੇ ਕਰ ਦਿੰਦੀਆਂ ਨੇ ਐਕਸਪੈਂਸ਼ਨ ਡਿਲੇ ਕਰ ਦਿੰਦੀਆਂ ਨੇ ਕਿਉਂਕਿ ਉਹ ਨਹੀਂ ਚਾਹੁੰਦੀਆਂ ਕਿ ਇਸ ਸਡਨ ਕ੍ਰਾਈਸਿਸ ਦੇ ਵਿੱਚ ਕੋਈ ਇਹੋ ਜਿਹੀ ਸਿਚੁਏਸ਼ਨ ਬਣ ਜਾਵੇ ਹੁਣ ਉੱਥੇ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਹੋਂਡਾ ਹੈ ਨੀਸਾਨ ਹੈ ਟੋਇਟਾ ਹੈ ਜਿਹੜੀਆਂ ਫੋਰਨ ਆਟੋਮੋਟਿਵ ਕੰਪਨੀਆਂ ਨੇ ਆਟੋਮੇਕਰਸ ਨੇ ਉਹ ਇਸ ਚੀਜ਼ ਤੋਂ ਫਿਕਰਮੰਦ ਨੇ ਕਿ ਜੇ ਇਹ ਐਗਰੀਮੈਂਟ ਨਹੀਂ ਹੁੰਦਾ ਤਾਂ ਫਿਰ ਉਹ ਜਿਹੜੇ ਮੈਜੋਰਿਟੀ ਅਮੈਰੀਕਨਸ ਨੇ ਉਹ 50,000 ਤੋਂ ਥੱਲੇ ਵਾਲੀਆਂ ਕਾਰਾਂ ਖਰੀਦਣ ਵਾਲੇ ਨੇ ਸੋ ਜੇ ਇਹ ਐਗਰੀਮੈਂਟ ਰਿਨਿਊ ਨਹੀਂ ਹੁੰਦਾ ਤਾਂ ਕੱਲ੍ਹ ਨੂੰ ਜਿਹੜੀਆਂ ਇਹ ਵੱਡੀਆਂ ਫੋਰਨ ਆਟੋਮੇਕਰਸ ਕੰਪਨੀਆਂ ਨੇ ਉਹ ਅਮੈਰੀਕਨ ਫੈਮਲੀਜ਼ ਨੂੰ ਉਹ ਅਫੋਰਡੇਬਲ ਕਾਰਾਂ ਤਿਆਰ ਕਰਕੇ ਨਹੀਂ ਦੇ ਸਕਦੇ ਹੁਣ ਜਦੋਂ ਇੱਦਾਂ ਦੀ ਸਿਚੁਏਸ਼ਨ ਹੋਵੇ ਇਹਦਾ ਕੋਈ ਜਿਹੜਾ ਇਫੈਕਟ ਹੈ ਉਹ ਰਾਈਡਵੇ ਨਹੀਂ ਦਿਸਦਾ ਤੁਹਾਨੂੰ ਸਡਨ ਕ੍ਰਾਈਸਿਸ ਨਹੀਂ ਹੁੰਦਾ ਕੋਈ ਇਹਦਾ ਜਿਹੜਾ ਫਰਕ ਹੈ ਬਹੁਤ ਲੰਬਾ ਟਾਈਮ ਤੋਂ ਬਾਅਦ ਦਿਸਣਾ ਸ਼ੁਰੂ ਹੁੰਦਾ ਸੋ ਇਹ ਬਹੁਤ ਇੱਕ ਬੜੀ ਸਿਚੁਏਸ਼ਨ ਕੰਪਲੀਕੇਟਡ ਬਣੀ ਹੋਈ ਹੈ ਹੁਣ ਕੱਲ੍ਹ ਨੂੰ ਜਿਹੜਾ ਕਨਵਰਸੇਸ਼ਨ ਹੋਣੀ ਹੈ ਉਹਦੇ ਤੱਕ ਹਾਲ ਤੱਕ ਕੋਈ ਖਬਰ ਨਾ ਸੋਸ਼ਲ ਮੀਡੀਆ 'ਤੇ ਨਾ ਮੇਨ ਸਟ੍ਰੀਮ ਮੀਡੀਆ 'ਤੇ ਕੋਈ ਸੁਣੀ ਹੈ ਕਿ ਜਿਹੜੀ ਹੋਣੀ ਚਾਹੀਦੀ ਹੈ ਐਗਰੀਮੈਂਟ ਜਿਹੜਾ ਯੂ ਐਸ ਐਮ ਸੀ ਏ ਦੇ ਐਗਰੀਮੈਂਟ ਦੇ ਮੁਤਾਬਕ ਆਰਟੀਕਲ 34.7 ਜਿਹੜਾ ਗਵਰਨ ਕਰਦਾ ਇਸ ਐਗਰੀਮੈਂਟ ਨੂੰ ਉਹਦੇ 'ਤੇ ਕੈਨੇਡਾ ਨੂੰ ਕੋਈ ਸੱਦਾ ਨਹੀਂ ਆਇਆ ਹੁਣ ਜੇ ਕੈਨੇਡਾ ਨੂੰ ਸੱਦਾ ਨਹੀਂ ਆਉਂਦਾ ਤਾਂ ਫਿਰ ਇਹ ਐਗਰੀਮੈਂਟ ਦਾ ਕੀ ਬਣੂਗਾ ਕੀ ਇਹ ਰਿਨਿਊ ਹੋਊਗਾ ਕਿ ਨਹੀਂ ਹੋਊਗਾ ਜੇ ਨਹੀਂ ਹੋਊਗਾ ਤਾਂ ਜਿਹੜਾ ਦੋਨਾਂ ਕੰਟਰੀਆਂ ਦਾ ਇੰਨੇ ਸਾਲਾਂ ਦਾ ਵੈਸੇ ਪਹਿਲਾਂ ਨਾਲੋਂ ਟਰੇਡ 75% ਜਿਹੜਾ ਟਰੇਡ ਹੁੰਦਾ ਸੀ ਉਦੋਂ ਦਾ ਜਦਾ ਇਹਨੇ ਟੈਰਫ ਦਾ ਯੱਬ ਪਾਇਆ ਹੋਇਆ ਅਤੇ ਪ੍ਰਧਾਨ ਮੰਤਰੀ ਕਾਰਨੀ ਬਾਕੀ ਯੂਰਪੀਅਨ ਕੰਟਰੀਜ਼ ਦੇ ਵਿੱਚ ਗਿਆ ਕੇ ਆਪਣੇ ਟਰੇਡ ਕਰਨੇ ਸ਼ੁਰੂ ਕਰਤੇ ਐਗਰੀਮੈਂਟ ਕਰਨੇ ਸ਼ੁਰੂ ਕਰਤੇ ਆ ਉਹ ਜਿਹੜਾ ਪਰਸੈਂਟੇਜ ਆ 75% ਤੋਂ 67% 'ਤੇ ਆ ਗਈ ਹੈ ਮਤਲਬ ਸਾਡਾ ਯੂ ਐਸ ਨਾਲ ਟਰੇਡ ਜਿਹੜਾ ਹੁੰਦਾ ਸੀ ਉਹ 75% ਦੀ ਬਜਾਏ ਹੁਣ 67% ਹੋ ਰਿਹਾ ਘਟਿਆ ਤਾਂ ਹੈ ਪਰ ਸਟਿਲ 67% ਵੀ ਬਹੁਤ ਹੈ ਹੁਣ ਇਹਨਾਂ ਗੱਲਾਂ ਤੋਂ ਹੀ ਖਜਾ ਹੋਇਆ ਵੀ ਮੇਰੇ ਨਾਲ ਗੱਲ ਕਰਨ ਦੀ ਬਜਾਏ ਮੇਰੇ ਨਾਲ ਥੱਲੇ ਲੱਗਣ ਦੀ ਬਜਾਏ ਪ੍ਰਧਾਨ ਮੰਤਰੀ ਕੈਨੇਡਾ ਦਾ ਜਿਹੜਾ ਯੂਰਪੀਅਨ ਕੰਟਰੀਜ਼ ਨਾਲ ਐਗਰੀਮੈਂਟ ਕਰਦਾ ਫਿਰਦਾ ਇੰਡੋਨੇਸ਼ੀਆ ਨਾਲ ਤੁਰਾ ਬ੍ਰਾਜ਼ੀਲ ਨਾਲ ਕੰਟਰੀ ਕਰਦੇ ਫਿਰਦੇ ਆ ਚਾਈਨਾ ਨਾਲ ਕਰਦੇ ਫਿਰਦੇ ਆ ਅਤੇ ਸਾਡੇ ਨਾਲ ਸਾਡੀ ਗੱਲ ਨਹੀਂ ਮੰਨਦੇ ਸੋ ਇਸ ਕਰਕੇ ਮੇਰੇ ਖਿਆਲ ਹੈ ਕੈਨੇਡਾ ਨੂੰ ਬਾਹਰ ਛੱਡ ਦਿੱਤਾ ਫਿਲਹਾਲ ਹੁਣ ਪੁੱਛਗਿੱਛ ਤਾਂ ਉਹਨੂੰ ਪੁੱਛਣ ਵਾਲਾ ਹੋਵੇ ਤੇਰੀ ਕੋਈ ਵੀ ਨਹੀਂ ਕਰਦਾ ਹੁਣ ਚਾਈਨਾ ਜਾ ਕੇ ਆਇਆ ਹਾਲਾਂਕਿ ਉੱਥੇ ਲੇਲੇ ਪੇਪੇ ਵਾਹਵਾ ਕੀਤੇ ਚਾਈਨਾ ਦਾ ਪ੍ਰੈਜੀਡੈਂਟ ਖੁਦ ਡੋਨਲਡ ਟਰੰਪ ਨੂੰ ਲੈਣ ਨਹੀਂ ਗਿਆ ਏਅਰਪੋਰਟ 'ਤੇ ਉਹਨੇ ਆਪਦੇ ਅਫੀਸ਼ੀਅਲਸ ਭੇਜੇ ਉਦੋਂ ਬਾਅਦ ਵੀ ਉਹ ਜ਼ਿਆਦਾ ਨੇੜੇ ਨਹੀਂ ਹੋਇਆ ਜਿੱਦਾਂ ਬਾਕੀ ਕੰਟਰੀਆਂ ਦੇ ਹੈਡਜ਼ ਨੂੰ ਮਿਲ ਕੇ ਖਿੱਚ ਕੇ ਆਪਣੇ ਬਲ ਨੂੰ ਅਤੇ ਉਹਦੇ ਮੋਢੇ 'ਤੇ ਹੱਥ ਰੱਖਦਾ ਉਹਨੇ ਚਾਈਨਾ ਦੇ ਪ੍ਰੈਜੀਡੈਂਟ ਨੇ ਰੱਖਣੇ ਦਿੱਤਾ ਉਹ ਹੱਥ ਔਰ ਦੂਰ ਦੂਰ ਰਿਹਾ ਉਹ ਇਹ ਨੇੜੇ ਨੇੜੇ ਨੂੰ ਜਾਂਦਾ ਰਿਹਾ ਲੇਲੇ ਪੇਪੇ ਕੀਤੇ ਆ ਕਿ ਵੀ ਆਰ ਗੁੱਡ ਫਰੈਂਡ ਵੀ ਗਰ ਲੌਂਗ ਟਾਈਮ ਤੋਂ ਸਾਡੀ ਵੀ ਗਰ ਗੁੱਡ ਰਿਲੇਸ਼ਨਸ਼ਿਪ ਪਰ ਹੁਣ ਜਦੋਂ ਰਸ਼ੀਆ ਦਾ ਪ੍ਰੈਜੀਡੈਂਟ ਗਿਆ ਉਹੀ ਚਾਈਨਾ ਵਾਲਾ ਪ੍ਰੈਜੀਡੈਂਟ ਉਹਨੂੰ ਉੱਥੇ ਲੈਣ ਵੀ ਗਿਆ ਏਅਰਪੋਰਟ 'ਤੇ ਨਾਲ ਪਲੱਸ ਜਿਹੜੇ ਉਹਨਾਂ ਦੇ ਖਾਸ ਰੈਸਟੋਰੈਂਟ ਆ ਉੱਥੇ ਜਾ ਕੇ ਇਕੱਠੇ ਖੜ ਕੇ ਕੁੱਕ ਹੁੰਦਾ ਦੇਖ ਰਹੇ ਆ ਇਕੱਠੇ ਖਾ ਰਹੇ ਨੇ ਹੱਸ ਰਹੇ ਨੇ ਅਤੇ ਜੱਫੀਆਂ ਪਾ ਰਹੇ ਨੇ ਉਹਨਾਂ ਦਾ ਕੀ ਕਰੇਗਾ ਹੁਣ ਚਾਈਨਾ ਦਾ ਸੋ ਖੈਰ ਕੁਛ ਸਮਾਂ ਬਹੁਤ ਇੰਪੋਰਟੈਂਟ ਹੈ ਔਰ ਫਾਰ ਆਲ ਥਰੀ ਕੰਟਰੀਜ਼ ਉਮੀਦ ਹੈ ਕਿ ਕੱਲ੍ਹ ਨੂੰ ਕੋਈ ਗੁੱਡ ਨਿਊਜ਼ ਆ ਜੂਗੀ ਇਸ ਟਰੇਡ ਨਾਲ ਸੰਬੰਧਿਤ ਤਾਂ ਕਿ ਕੋਈ ਹੋਰ ਜਿਹੜੀ ਕਿਉਂਕਿ ਇਕਾਨਮੀ ਆਲਰੇਡੀ ਸਟਰਗਲ ਕਰ ਰਹੀ ਹੈ ਖਾਸ ਕਰਕੇ ਅੰਟੈਰੀਓ ਵਾਲੇ ਤਾਂ ਕਾਫੀ ਟਰਬਲ ਦੇ ਵਿੱਚ ਹੈ ਨਾਟ ਓਨਲੀ ਰੀਅਲ ਸਟੇਟ ਨੂੰ ਲੈ ਕੇ ਮੈਨੂਫੈਕਚਰ ਨੂੰ ਲੈ ਕੇ ਬਹੁਤ ਮੁਸ਼ਕਲ ਦੇ ਵਿੱਚ ਹੈ ਅਤੇ ਇਹ ਉਮੀਦ ਹੈ ਕਿ ਦੁਬਾਰਾ

ਇੱਕ ਹੋਜੂਗਾਰ ਹੋ ਜਾਣਾ ਚਾਹੀਦਾ ਤੇ ਹੁਣ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ ਮਿੰਟੂ ਨਾਲ ਤੇ ਉਹਦੇ ਲਈ ਆਪਾਂ ਗੀਤ ਸੁਣਦੇ ਹਾਂ ਤੇ ਵਾਪਸ ਆਉਂਦੇ ਹਾਂ।

0: 94.7 FM ਤੇ ਲੋਕ ਸੱਤ ਪ੍ਰੋਗਰਾਮ ਸੁਣ ਰਹੇ ਹੋ ਜੀ ਤੇ ਮਿੰਟੂ ਗੁਰੂ ਸਰੀਆ ਹੁਣਾਂ ਦਾ ਟਾਈਮ ਹੋ ਗਿਆ ਤੇ ਸ਼ਾਮਲ ਨੇ ਸਾਡੇ ਨਾਲ ਮਲੋਟ ਤੋਂ ਪੰਜਾਬ ਤੇ ਭਾਰਤ ਦੀ ਖਬਰ ਸਰ ਲੈ ਕੇ ਮਿੰਟੂ ਵੀਰ ਪ੍ਰੋਗਰਾਮ ਲੋਕ ਸੱਤ ਵਿੱਚ ਜੀ ਆਇਆ ਨਿੱਘਾ ਸਵਾਗਤ ਜੀ
1: ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਮਿੰਟੂ ਵੀਰ ਤੇ ਵੋਟਿੰਗ ਜਿਹੜੀ ਮਿਊਂਸੀਪਲ ਵੋਟਿੰਗ ਸ਼ੁਰੂ ਹੋ ਗਈ ਹੈ ਜੀ ਕਹਿੰਦੇ ਸ਼ਰਾਬ ਵੀ ਤੇ ਪੈਸੇ ਦਾ ਦੌਰ ਚੱਲ ਰਿਹਾ
1: ਬਿਲਕੁਲ ਬਿਲਕੁਲ ਜੀ ਦੇਖੋ ਵੋਟਿੰਗ ਤੇ ਹੋਣੀ ਹੈ 26 ਨੂੰ ਅੱਜ ਯਾਨੀ 25 ਕੱਲ ਨੂੰ ਭਲਕੇ ਇਸ ਵੇਲੇ ਤੋਂ ਵੋਟਿੰਗ ਸ਼ੁਰੂ ਹੋ ਜਾਏਗੀ ਪ੍ਰਚਾਰ ਬੰਦ ਹੋ ਚੁੱਕਾ ਹੈ 7500 ਦੇ ਕਰੀਬ ਜਿਹੜੇ ਉਮੀਦਵਾਰ ਮੈਦਾਨ ਚ ਅੱਛਾ ਇੰਟਰਸਟਿੰਗ ਗੱਲ ਤੁਹਾਨੂੰ ਦੱਸਾਂ ਜਿਹੜੀ ਤੁਹਾਡੇ ਸੁਣਨ ਦੇ ਕਾਬਲ ਹੋਏਗੀ ਸ਼ਾਇਦ ਅੱਛੀ ਵੀ ਲੱਗੇਗੀ ਕਿ ਐਤਕੀ ਭਾਜਪਾ ਦੇ ਉਮੀਦਵਾਰ ਅਕਾਲੀ ਦਲ ਦੇ ਨਾਲੋਂ ਵਧਿਆ
0: ਅੱਛਾ ਜੀ
1: ਤੁਸੀਂ ਕਮਾਲ ਦੇਖੋ ਹਾਂਜੀ ਇਹ ਤੇ ਫਿਰਦੇ ਨੇ ਨਾ ਤੂੰ ਫਿਰਦਾ ਟੀਸੀ ਵਾਲਾ ਬੇਰ ਲਾਉਣ ਨੂੰ ਇਹ ਤੇ ਟੀਸੀ ਵਾਲਾ ਬੇਰ ਲਾਉਣ ਨੂੰ ਫਿਰਦੇ ਆ ਕਿ ਸ਼ਹਿਰ ਦੇ ਵਿੱਚ ਅਕਾਲੀਆਂ ਨੂੰ ਉਮੀਦਵਾਰ ਨਹੀਂ ਮਿਲੇ ਉਹਨੇ ਜਿਹਨੇ ਭਾਜਪਾ ਦੇ ਆ ਇੰਟਰਸਟਿੰਗ ਫੈਕਟ ਆ ਅੱਛਾ ਯਾ ਦੂਜੇ ਨੰਬਰ ਤੇ ਕਾਂਗਰਸ ਆ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਆ ਉਮੀਦਵਾਰਾਂ ਦੇ ਲਿਹਾਜ਼ ਨਾਲ ਵੇਖੋਗੇ ਤਾਂ ਦੇਖੋ ਚੋਣ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਲੋਕਲ ਚੋਣਾਂ ਹੁੰਦੀਆਂ ਚਾਹੇ ਲੋਕਲ ਬੋਡੀਜ਼ ਦੀਆਂ ਹੋਣ ਚਾਹੇ ਪੰਚਾਇਤੀ ਚੋਣਾਂ ਹੋਣ ਆਪਾਂ ਨੂੰ ਪਤਾ ਹੈ ਕਿ ਸਾਮ ਦਾਮ ਦੰਡਵੇਦ ਮਨੀਸ਼ ਸਿਸੋਦੀਆ ਦਾ ਪ੍ਰਚਲਿਤ ਨਾਰਾ ਉਹ ਕੰਮ ਕਰਦਾ ਹੀ ਆ ਤੇ ਤੁਸੀਂ ਵੇਖਿਆ ਹੋਣਾ ਹੈ ਇਹਨਾਂ ਦਾ ਤੇ ਇੱਕ ਹੈਗਾ ਆ ਉਹ ਜੱਡ ਜਿਹਾ ਮਤਲਬ ਵਿਧਾਇਕ ਆ ਕੁਲਵੰਤ ਸਿੰਘ ਉਹ ਆਪਦੇ ਨਾਂ ਦੇ ਨਾਲ ਆਪਦੇ ਭਾਈਚਾਰੇ ਦਾ ਵੀ ਲਾਉਂਦਾ ਹੈ ਪਰ ਮੈਂ ਉਹ ਨਹੀਂ ਕਹਾਂਗਾ ਕੁਲਵੰਤ ਸਿੰਘ ਹੈ ਸ਼ੋਤਰਾਣੇ ਤੋਂ ਉਹ ਤੇ ਸ਼ਰੇਆਮ ਕਹੀ ਜਾਂਦਾ ਸੀ ਕਹਿੰਦਾ ਐਵੇਂ ਪੈਸੇ ਪੂਸੇ ਵੇਸਟ ਨਾ ਕਰ ਲਿਓ ਵਿਰੋਧੀਆਂ ਨੂੰ ਵੈਸੇ ਸਲਾਹ ਚੰਗੀ ਦਿੰਦਾ ਪਿਆ ਸੀ ਕਿ

0: ਐਵੇਂ ਨਾ ਕਿਤੇ ਤੁਸੀਂ ਆਪਦਾ ਵਿਜਾੜਾ ਕਰ ਲਿਓ, ਅਸੀਂ ਦਰਵਾਜੇ ਬੰਦ ਕਰਕੇ ਆਪਦਾ ਕੰਮ ਕਰ ਲੈਣਾ। ਇਸ ਤੋਂ ਬਾਅਦ ਉਹਦੀ ਸ਼ਿਕਾਇਤ ਹੋਈ, ਐਤਕੀ ਵੀ ਕੁਝ ਥਾਵਾਂ ਤੇ ਕਾਗਜ਼ ਰੱਦ ਦਾ ਰੌਲਾ ਪਿਆ, ਧਰਨੇ ਲੱਗੇ, ਮੁਜ਼ਾਹਰੇ ਲੱਗੇ, NOC ਦਾ ਰੌਲਾ ਪਿਆ, NOC ਨਹੀਂ ਸੀ ਦਿੰਦੇ। ਯਾਨੀ ਥਾਂ ਥਾਂ ਤੇ ਹੀ ਇਹ ਜਿਹੜੇ ਰੌਲੇ ਛੋਲੇ ਚੱਲਦੇ ਰਹੇ ਆ। ਤੋ ਕਹਿਣ ਦਾ ਮਤਲਬ ਇਹ ਆ ਕਿ ਜਿੰਨਾ ਵੀ ਆਪਾਂ ਦੇਖ ਰਹੇ ਹਾਂ ਸਾਰਾ ਸਿਸਟਮ ਇਸ ਵੇਲੇ ਮੈਦਾਨ ਦੇ ਵਿੱਚ ਜੋ ਚੱਲਦਾ ਪਿਆ, ਉਹਦੇ ਵਿੱਚ ਨਾ ਇੱਕ ਗੱਲ ਦੇਖਣ ਵਾਲੀ ਹੋਏਗੀ ਹੁਣ ਕਿ ਬੈਲਟ ਪੇਪਰ ਤੇ ਇਲੈਕਸ਼ਨ ਹੋਣਾ, ਕਿਉਂਕਿ ਇਹ ਵੀ ਗਿਆ ਮਾਮਲਾ ਜਿਹੜਾ ਹੈ ਨਾ ਉਹ ਹਾਈਕੋਰਟ ਤੱਕ। ਹਾਈਕੋਰਟ ਨੇ ਕਿਹਾ ਕਿ ਹੁਣ ਤੇ ਸਾਰਾ ਕੁਛ ਹੋ ਗਿਆ ਹੈ, ਹੁਣ ਜਦੋਂ ਮਤਲਬ ਕਿ ਤਿਆਰੀਆਂ ਹੋ ਗਈਆਂ ਤੇ ਫਿਰ ਇਸ ਵੇਲੇ ਹੁਣ ਕੋਈ ਹੁਕਮ ਏਦਾਂ ਦਾ ਨਹੀਂ ਦਿੱਤਾ ਜਾ ਸਕਦਾ। ਉਹ ਕਹਿਣ ਦਾ ਮਤਲਬ ਇਹ ਕਿ ਬੈਲਟ ਪੇਪਰ ਤੇ ਇਲੈਕਸ਼ਨ ਜਦੋਂ ਹੋਣਾ ਸੀਗਾ ਤੇ ਜਿਹੜੀ ਇਹਦੀ ਬਹਿਸ ਚੱਲ ਰਹੀ ਸੀਗੀ ਨਾ, ਉਹ ਹਾਈਕੋਰਟ ਦੇ ਵਿੱਚ ਜਦੋਂ ਗਈ ਤੇ ਬੜੀ ਇੰਟਰਸਟਿੰਗ ਗੱਲ ਤੁਹਾਨੂੰ ਦੱਸਦਾ ਕਿ ਇਹ ਕਹਿੰਦੇ ਜੀ ਕਿ ਸਾਨੂੰ ਹੁਣ EVM ਤੇ ਚਾਹੀਦੀਆਂ ਸਨ, ਪਰ ਜਿਹੜੀਆਂ EVM ਆਉਣੀਆਂ ਸਨ ਉਹਦੇ ਵਾਸਤੇ ਵਾਜਬ ਸਮਾਂ ਸਾਡੇ ਕੋਲ ਬਚਿਆ ਨੇ। ਜਦਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕਿਹਾ ਕਿ ਬਈ ਜਿਹੜੀਆਂ ਹੈਗੀਆਂ ਨੇ EVM ਉਹ ਤੇ ਰਸਤੇ ਦੇ ਵਿੱਚ ਆ ਰਹੀਆਂ ਨੇ, ਉਹ ਤੇ ਆ ਰਹੀਆਂ ਮਤਲਬ ਕਿ ਰਾਜਸਥਾਨ ਤੋਂ। ਬੜੀ ਇੰਟਰਸਟਿੰਗ ਬਹਿਸ ਹੋਈ ਉੱਥੇ ਵੀ, ਪਰ ਸਮਾਂ ਜ਼ਿਆਦਾ ਬੀਤ ਗਿਆ, ਨਹੀਂ ਤਾਂ ਹੋ ਸਕਦਾ EVM ਤੇ ਆ ਜਾਂਦੀਆਂ ਵੋਟਾਂ। ਪਰ EVM ਹੁਣ ਨਹੀਂ, ਹੁਣ ਬੈਲਟ ਪੇਪਰ ਬਾਰੇ ਇੱਕ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਕਿ ਦਰਅਸਲ ਸਾਰੀ ਪਲੈਨਿੰਗ ਕੀਤੀ ਗਈ ਹੈ ਝਾੜੂ ਪਾਰਟੀ ਵੱਲੋਂ। ਕਿਉਂ? ਕਿਉਂਕਿ ਜੇ ਮੰਨ ਲਓ ਇਹ ਚੋਣਾਂ ਹਾਰ ਜਾਂਦੇ ਆ, ਅਰਵਿੰਦ ਕੇਜਰੀਵਾਲ ਦੀ ਸਿਆਸਤ ਦਾ ਪੰਜਾਬ ਚੋਂ ਇੱਥੇ ਲਗਭਗ ਭੋਗ ਪੈ ਜਾਣਾ, ਸਮਝ ਲਓ। ਕਿਉਂਕਿ ਤੁਸੀਂ ਵੇਖ ਹੀ ਲਿਆ ਹੋਏਗਾ, ਇਹਨਾਂ ਦੇ ਭੰਬਕੜ ਸਾਡੇ ਤੇ ਬਹੁਤ ਖਿੱਜ ਕੱਢਦੇ ਸਨ, ਗਾਲਾਂ ਕੱਢਦੇ ਸੀ, ਮੰਦਾ ਚੰਗਾ ਬੋਲਦੇ ਸੀ। ਅਸੀਂ ਤੇ ਹੁਣ ਸੱਚੀ ਇਹਨਾਂ ਦੇ ਨਾਲ ਹਮਦਰਦੀ ਪ੍ਰਗਟਾਉਂਦੇ ਹਾਂ ਵੀ ਯਾਰ ਇਹ ਤੇ ਭੋਲੂ ਜੇ ਸਾਬਤ ਹੋਏ ਆ, ਕੁਛ ਵੀ ਨੀ ਹੋਇਆ, ਕੱਖ ਵੀ ਨੀ ਹੋਇਆ, ਇਹ ਤੇ ਭੋਲੂ ਜੇ ਬਣ ਕੇ ਰਹਿ ਗਏ ਨੇ, ਕੁਛ ਵੀ ਨਾ ਕਰ ਸਕੇ। ਤੋ ਕਹਿਣ ਦਾ ਭਾਵ ਇਹ ਹੋਆ ਕਿ ਦਰਅਸਲ ਜੇ ਇਹ ਹੁਣ ਹਾਰਦੇ ਨੇ ਤਾਂ ਬਿਲਕੁਲ ਅਰਵਿੰਦ ਕੇਜਰੀਵਾਲ ਸੜਕ ਤੇ ਆਏਗਾ ਪੰਜਾਬ ਦੀ ਰਾਜਨੀਤੀ ਚੋਂ। ਇਸ ਵਾਸਤੇ ਬਹੁਤ ਜ਼ਿਆਦਾ ਜ਼ੋਰ ਲੱਗਾ ਪਿਆ। ਤੁਸੀਂ ਵੇਖਿਆ ਹੋਣਾ ਇੱਕ ਝੜਪ ਵੀ ਹੋ ਗਈ ਇਸ ਦਰਮਿਆਨ, ਉਹਨੇ ਰਹਿੰਦੀ ਸਹਿੰਦੀ ਕਸਰ ਕੱਢ ਦਿੱਤੀ, ਜਿਵੇਂ ਸਿਸੋਦੀਆ ਤੇ ਖੁੱਡੀਆਂ ਦੀ ਝੜਪ ਦਾ ਤੁਸੀਂ ਸੁਣਿਆ ਹੋਣਾ।
1: ਮੈਂ ਪੁੱਛਣਾ ਹੀ ਸੀਗਾ ਕਿ ਸ਼ਾਮ ਦੰਡ ਭੇੜ ਵਾਲੇ ਦਾ ਚੱਕਰ ਦੇ ਵਿੱਚ ਦਰਵੇਸ਼ ਮੰਤਰੀ ਦਾ ਖੂਨ ਖੋਲ ਗਿਆ।
0: ਜੀ ਜੀ, ਬੜੀ ਇੰਟਰਸਟਿੰਗ ਆ ਉਹ ਵੀ ਇਹਨਾਂ ਚੋਣਾਂ ਨਾਲ ਹੀ ਜੁੜੀ ਹੋਈ ਚੀਜ਼ ਸੀ, ਕਿਉਂਕਿ ਤੁਸੀਂ ਦੇਖਿਆ ਹੋਣਾ ਬਠਿੰਡੇ ਦੇ ਵਿੱਚ ਇਲੈਕਸ਼ਨ ਲੜੇ ਸਨ ਖੁੱਡੀਆਂ ਸਾਹਿਬ। ਚਲੋ ਦਰਵੇਸ਼ ਰਾਜਨੀਤੀ ਕਾਹਨੂੰ ਦਰਵੇਸ਼ ਰਹਿੰਦੀ ਹੈ ਇਹਨਾਂ ਦਿਨਾਂ ਦੇ ਵਿੱਚ, ਭਾਈ ਸਾਰਾ ਕੁਛ ਤੁਹਾਨੂੰ ਪਤਾ ਹੀ ਆ। ਤੋ ਮਤਲਬ ਕਿ ਇਹ ਹਾਰ ਗਏ। ਇਸ ਦਰਮਿਆਨ ਇਹਨਾਂ ਨੇ ਇੱਕ ਬੜਾ ਆਪਦਾ ਕਲੋਜ਼ ਬੰਦਾ ਜਿਹੜਾ ਪਾਰਟੀ ਸ਼ਾਮਲ ਕਰਾਇਆ ਸੀਗਾ, ਬੰਦਾ ਵੀ ਠੀਕ ਹੈ ਤਾਂ ਕੜਿਆ, ਹਰਪਾਲ ਨੂੰ ਇਹਨਾਂ ਨੇ ਟਿਕਟ ਨਹੀਂ ਲੈਣ ਦਿੱਤੀ। ਯਾਨੀ ਖੁੱਡੀਆਂ ਦੇ ਉਲਟ ਧੜੇ ਨੇ ਉੱਥੇ, ਧੜਾ ਇੱਕ ਹਾਵੀ ਆ ਮਹਿਤੇ ਦਾ, ਮਹਿਤਾ ਅਮਰਜੀਤ ਮਹਿਤਾ। ਉਧਰੋਂ ਤੁਸੀਂ ਦੇਖਿਆ ਹੋਣਾ ਜਗਰੂਪ ਗਿੱਲ ਵੀ ਵਿਚਾਰੇ ਪਿੱਟ ਰਹੇ ਸਨ, ਜਿਹੜੇ ਸਥਾਨਕ MLA ਆ। ਹੁੰਦਾ ਕੀ ਆ ਕਿ ਇਹ ਫਿਰ ਇਸ ਵਿਸ਼ੇ ਤੇ ਖੇਪੜੇ ਲੁਧਿਆਣੇ ਦੇ ਵਿੱਚ, ਔਰ ਮੇਰਾ ਸੋਰਸ ਉਸ ਵੇਲੇ ਬਿਲਕੁਲ ਇਹਨਾਂ ਦੇ ਨਾਲ ਹੀ ਬੈਠਾ ਸੀ ਖੁੱਡੀਆਂ ਦੇ ਕੋਈ, ਉਸਨੇ ਦੱਸਿਆ ਕਿ ਕਾਫੀ ਗਹਿਮਾ-ਗਹਿਮੀ ਹੋਈ। ਤੋ ਕਹਿਣ ਦਾ ਮਤਲਬ ਇਹ ਆ ਕਿ ਮੰਚ ਤੇ ਫਿਰੇ ਪਿੜੇ ਆ ਜਾ ਕੇ, ਉਸ ਨੇ ਤਾਂ ਬਿਲਕੁਲ ਅਰਵਿੰਦ ਕੇਜਰੀਵਾਲ ਨੂੰ ਹਿਲਾ ਕੇ ਰੱਖ ਦਿੱਤਾ। ਕੀ ਤੇ ਪੰਜਾਬੀ ਜਦੋਂ ਬੋਲਣ ਲੱਗਦੇ ਤੁਹਾਨੂੰ ਪਤਾ ਹੀ ਆ ਨਾ ਕਿ ਪੰਜਾਬੀ ਜਿਸ ਵੇਲੇ ਫਿਰ ਸਟੈਂਡ ਲੈਂਦੇ ਆ, ਕੰਮ ਤੁਰਿਆ ਜਾਂਦਾ। ਤੂੰ ਫਿਲਹਾਲ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਆ ਗਿਆ, ਪਹਿਲਾਂ ਪੰਜਾਬ ਆਉਣ ਤੋਂ ਡਰਦੇ ਸੀ, ਮੈਂ ਡਰਦੀ ਰੱਬ ਰੱਬ ਕਰਦੀ ਤਾਂ ਮਤਲਬ ਕਿ ਪੰਜਾਬ ਆਉਣ ਤੋਂ ਡਰਦੇ ਸੀ ਕਿਉਂਕਿ ਇੱਥੇ ED ਬੈਠੀ ਸੀ, ED ਨੇ ਤਾਂ ਪਾਇਆ ਹੋਇਆ ਗੱਡੀ ਗੇਟ ਦੇ ਵਿੱਚ, ਚੱਕਰ ਤੇ ਚੱਕਰ ਘਨ ਚੱਕਰ ਬਣੇ ਹੋਏ ਆ। ਤੋ ਮਤਲਬ ਕਿ ਇਹ ਫਿਰ ਆ ਕੇ ਬੈਠ ਗਏ ਕਿ ਇੱਥੇ ਚੋਣਾਂ ਜਿਹੜੀਆਂ ਨੇ ਉਹ ਸਹੀ ਢੰਗ ਨਾਲ ਜਿੱਤੀਆਂ ਜਾਣ, ਸਹੀ ਢੰਗ ਤੋਂ ਭਾਵ ਕਿ ਆਪ ਅਸੀਂ ਜੋ ਮਰਜ਼ੀ ਗਲਤ ਢੰਗ ਅਪਣਾ ਲਈਏ, ਜੋ ਮਰਜ਼ੀ ਕਰ ਲਈਏ, ਪਰ ਘੱਟੋ ਘੱਟ ਰਿਜ਼ਲਟ ਸਾਡੀ ਫੇਵਰ ਦੇ ਵਿੱਚ ਆਵੇ। ਪਰ ਇੰਟਰਸਟਿੰਗ ਹੁਣ ਜਿਹੜੀ ਲੜਾਈ ਹੋਏਗੀ, ਕਿਉਂਕਿ ਦੇਖੋ ਕੱਲ੍ਹ ਪੁਲਿਸ ਦੀਆਂ ਗੱਡੀਆਂ ਚੋਂ ਦਾਰੂ ਫੜੀ ਗਈ, ਪੈਸਾ, ਇਹ ਤੇ ਦੱਸਣ ਦੀ ਜ਼ਰੂਰਤ ਹੀ ਨਹੀਂ ਹੈ ਤੁਹਾਨੂੰ, ਤੁਸੀਂ ਆਪ ਹੀ ਜਾਣਦੇ ਹੋ। ਹਾਂਜੀ, ਹੁਣ ਤਾਂ ਤੁਹਾਡੀ ਰਾਜਨੀਤੀ ਚ ਵੀ, ਲੋਕਲ ਰਾਜਨੀਤੀ ਚ ਵੀ ਇਹ ਚੀਜ਼ਾਂ ਜਿਹੜੀਆਂ ਨੇ ਆ ਰਹੀਆਂ।
1: ਹਾਂਜੀ, ਅਸੀਂ ਨਾਲ ਲੈ ਕੇ ਆਏ ਜੀ, ਦਿੱਲੀ ਕੁਛ ਨੀ ਛੱਡ ਕੇ ਆਏ, ਅਸੀਂ ਸਾਰਾ ਕੁਛ ਅਸੀਂ ਨਾਲ ਹੀ ਲੈ ਕੇ ਆਏ। ਹਾਂ,

0: ਜੀ ਜੀ ਬਿਲਕੁਲ, ਮੈਂ ਸੁਣਦਾ ਹੁੰਦਾ ਤੁਹਾਡੇ ਵਰਗੇ ਜਿਹੜੇ ਬੜੇ ਜ਼ਹੀਨ ਆਦਮੀ ਨੇ, ਉਹ ਦੱਸਦੇ ਆ ਕਿ ਕੈਨੇਡਾ ਦੀ ਰਾਜਨੀਤੀ ਚ ਵੀ ਇਹ ਗੁੱਲ ਫੈਲਾਉਣ ਲੱਗ ਪਏ ਪੰਜਾਬੀ। ਕਹਿਣ ਦਾ ਮਤਲਬ ਇਹ ਆ ਕਿ ਬਈ ਹੁਣ ਜੇ ਆਪਾਂ ਵੇਖੀਏ ਉਹਨਾਂ ਚੀਜ਼ਾਂ ਤੇ ਕੀ ਜਾਣਾ ਆ, ਉਹ ਤੇ ਦਸਤੂਰ ਆ, ਪਰ ਤੁਸੀਂ ਇੱਕ ਚੀਜ਼ ਵੇਖੋ ਕਿ ਇਹਨਾਂ ਨੇ ਕੁਛ ਵੀ ਨਹੀਂ ਬਦਲਿਆ, ਕੱਖ ਵੀ ਨਹੀਂ ਬਦਲਿਆ, ਉਹੀ ਕੁਛ ਆ, ਉਹੀ ਕਹੀ, ਉਹੀ ਕੁਹਾੜਾ ਆ। ਤੇ ਫਿਲਹਾਲ ਇੰਟਰਸਟਿੰਗ ਜਿਹੜੀ ਲੜਾਈ ਰਹੇਗੀ ਉਹ ਇਹ ਰਹੇਗੀ ਕਿ ਕਾਂਗਰਸ ਕਿੱਥੇ ਖਲੋਂਦੀ ਹੈ। ਦੇਖੋ ਕਾਂਗਰਸ ਦਾ ਬੁਰਾ ਹਾਲ ਆ ਇਸ ਵੇਲੇ, ਕਾਂਗਰਸ ਬਿਲਕੁਲ ਤੁਸੀਂ ਦੇਖਿਆ ਹੋਣਾ ਮਈ ਲੰਘ ਚੱਲੀ ਆ, ਕੋਈ ਜਥੇਬੰਦਕ ਬਦਲਾ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਇਹਨਾਂ ਦੇ ਬੰਦੇ ਕੁੱਟੇ ਗਏ। ਕਾਂਗਰਸ ਦਾ ਪ੍ਰਧਾਨ ਸਾਡੇ ਮਲੋਟ ਉੱਥੇ ਬੈਠਾ, ਕਿਉਂਕਿ ਇੱਕ ਹੀ ਕੌਂਸਲ ਆ ਜਿਹਦੇ ਤੇ ਕਾਂਗਰਸ ਕਾਬਜ਼ ਆ, ਤੇ ਤੁਹਾਨੂੰ ਪਤਾ ਕੌਂਸਲ ਤੇ ਕਾਬਜ਼ ਆ ਤਾਂ ਫਿਰ ਥੋੜਾ ਬਹੁਤਾ ਖਾਣ ਪੀਣ ਦਾ ਸਮਾਨ ਮਿਲ ਜਾਂਦਾ, ਇੱਥੋਂ ਚਿਪਸ ਵਗੈਰਾ ਤੁਹਾਨੂੰ ਪਤਾ ਹੀ ਆ ਤਾਂ ਮਿਲ ਜਾਂਦੇ ਆ, ਖਾ ਪੀ ਲਿਆ। ਤਾਂ ਹੁਣ ਉੱਥੇ ਰਾਜਾ ਵੜਿੰਗ ਜਿਹੜੇ ਨੇ ਉਹ ਡੇਰਾ ਲਾ ਕੇ ਬੈਠ ਗਏ ਇੱਕ ਕੌਂਸਲ ਦੇ ਵਿੱਚ। ਤਾਂ ਉੱਥੇ ਕੀ ਆ ਕਿ ਜਦੋਂ ਬੋਲਦੇ ਆ, ਬਲਜੀਤ ਕੌਰ ਦੇ ਗੇਟ ਅੱਗੇ ਧਰਨਾ ਲਾਇਆ ਤੇ ਕਹਿੰਦੇ ਮੇਰਾ ਤਾਂ ਗੇਟ ਟੱਪਣ ਨੂੰ ਜੀ ਕਰਦਾ, ਤੁਸੀਂ ਹਿਸਾਬ ਲਾ ਲਓ ਕਿੰਨੀਆਂ ਵਾਹੀਆਤ ਗੱਲਾਂ। ਇੱਕ ਔਰਤ ਦੇ ਗੇਟ ਦੇ ਅੱਗੇ ਖਲੋ ਕੇ ਇੱਕ ਸੂਬਾ ਤਨਜ਼ੀਮ ਦਾ ਪ੍ਰਧਾਨ ਇਹ ਕਹੇ ਕਿ ਮੇਰਾ ਗੇਟ ਟੱਪਣ ਨੂੰ ਜੀ ਕਰਦਾ, ਤਾਂ ਤੁਸੀਂ ਦੇਖ ਲਓ ਕਿ ਕਿੰਨੀ ਕਿੰਨੀ ਵਾਹੀਆਤ ਰਾਜਨੀਤੀ ਹੋ ਰਹੀ ਹੈ। ਸੋ ਕੁੱਲ ਮਿਲਾ ਕੇ ਇਹ ਹੁਣ ਇੰਟਰਸਟਿੰਗ ਹੋਏਗਾ ਕਿ ਕਾਂਗਰਸ ਜਿਹੜੀ ਆ ਉਹ ਕਾਂਗਰਸ ਕਿੱਥੇ ਖਲੋਦੀ ਆ। ਤੇ ਇੱਕ ਤੁਹਾਨੂੰ ਮੈਂ ਦੱਸ ਦਿੰਦਾ ਕਿ ਜੇ ਭਾਜਪਾ ਕਾਂਗਰਸ ਨੂੰ ਇਸ ਦੌੜ ਚੋਂ ਪਛਾੜ ਕੇ ਦੂਜੇ ਨੰਬਰ ਤੇ ਆ ਜਾਂਦੀ ਹੈ, ਦੋਵੇਂ ਮਤਲਬ ਕਿ ਪੋਜੀਸ਼ਨ ਉਹਨਾਂ ਦੀ ਰਹਿੰਦੀ ਆ ਇਹਨਾਂ ਇਲੈਕਸ਼ਨਾਂ ਚ, ਤਾਂ ਸਮਝ ਲਓ ਇਹਨਾਂ ਦੇ ਵਾਜੇ ਵੱਜ ਗਏ। ਤਾਂ ਬਹੁਤ ਇੰਟਰਸਟਿੰਗ ਲੜਾਈ ਇਸੇ ਕਰਕੇ ਕਿ ਸ਼ਹਿਰੀ ਇਲੈਕਸ਼ਨ ਚ ਦੇਖੋ ਨੰਬਰ ਵਨ ਤੇ ਰਹੇਗਾ ਝਾੜੂ, ਇਹ ਆਪਾਂ ਨੂੰ ਵੀ ਪਤਾ ਹੈ ਕਿਉਂਕਿ ਸਰਕਾਰ ਹੈਗੀ ਹੈ। ਨੰਬਰ ਦੋ ਦੀ ਲੜਾਈ ਕਿਹਦੀ ਆ, ਜਿਹੜਾ ਨੰਬਰ ਦੋ ਤੇ ਆ ਗਿਆ ਨਾ ਤੁਸੀਂ ਸਮਝ ਲਓ ਕਿ ਉਹਦਾ ਬਹੁਤ ਹੱਥ ਭਾਰੀ ਰਹਿਣ ਵਾਲਾ ਜੇ ਆਉਣ ਵਾਲੇ ਇਲੈਕਸ਼ਨ ਚ।
1: ਜੀ ਅੱਛਾ, ਗੱਲਾਂ ਚੋਂ ਗੱਲ ਨਿਕਲੇ ਆਉਂਦੀ ਹੈ, ਕਾਂਗਰਸ ਦਾ ਹਾਲ ਇਹਨਾਂ ਮਾੜਾ ਕਿਉਂ ਹੈ? ਜਿਹੜੇ ਵੱਡੇ ਵੱਡੇ ਧਨੰਤਰ ਫਿਰਦੇ ਨੇ, ਸੋਚਦੇ ਕੀ ਹੈ ਇਹ, ਕੀ ਕੱਢਣਾ ਚਾਹੁੰਦੇ ਆ, ਕੀ ਕਰਨਾ ਕੀ ਚਾਹੁੰਦੇ ਆ ਇਹ?
0: ਮੈਨੂੰ ਇੱਕ ਗੱਲ ਦੱਸੋ ਤੁਸੀਂ ਕਿ ਤੁਹਾਨੂੰ ਪਤਾ ਹੀ ਆ ਬੜਾ ਰਾਜਨੀਤੀ ਨੂੰ ਤੁਸੀਂ ਬਰੀਕ ਚਸ਼ਮਾ ਲਾ ਕੇ ਦੇਖਦੇ ਹੋ, ਤੁਸੀਂ ਇੱਕ ਚੀਜ਼ ਦੱਸੋ ਕਿ ਕਿੰਨੇ ਇਹਨਾਂ ਦੇ ਬੰਦੇ ਆ ਜਿਹੜੇ ਮੁੱਖ ਮੰਤਰੀ ਬਣਨ ਨੂੰ ਫਿਰਦੇ ਆ, ਘੱਟੋ ਘੱਟ ਹੋਣਗੇ 7-8?
1: ਹਾਂ ਹੈਗੇ, 6-7 ਤਾਂ ਹੈਗੇ ਆ ਜਿਹੜੇ ਮੂਹਰੇ।
0: ਹਾਂ 6-7 ਹੈ ਜੀ। ਹਾਂਜੀ, ਹਨਾ, ਤਾਂ ਤੁਸੀਂ ਇਹ ਵੇਖੋ ਇਹਨਾਂ 6-7 ਚੋਂ ਪੂਰੇ ਪੰਜਾਬ ਅੰਦਰ ਕਿਸ ਲੀਡਰ ਦੀ ਹਰੇਕ ਹਲਕੇ ਚ ਵੋਟ ਹੈ, 5,000-10,000, ਇੱਕ ਵੀ ਤੁਹਾਨੂੰ ਐਸਾ ਲੀਡਰ ਨਹੀਂ ਮਿਲੇਗਾ, ਕੈਪਟਨ ਅਮਰਿੰਦਰ ਸਿੰਘ ਵਰਗਾ, ਪ੍ਰਤਾਪ ਸਿੰਘ ਕੈਰੋਂ ਵਰਗਾ, ਵੀ ਜਿਹਦੀ ਹਰ ਹਲਕੇ ਚ ਵੋਟ ਹੋਵੇ। ਯਾਨੀ ਇਹ ਜਿਹੜੇ ਬੰਦੇ ਦਾਅਵੇਦਾਰ ਆ ਇਹ ਐਕਚੁਅਲ ਦੇ ਵਿੱਚ ਚੰਨੀ ਨੂੰ ਛੱਡਦੇ, ਚੰਨੀ ਨੂੰ ਥੋੜਾ ਜਿਹਾ ਇਸ ਮਾਮਲੇ ਚ ਚੰਨੀ ਪੈਨ ਪੰਜਾਬ ਲੀਡਰ ਬਣ ਚੁੱਕੇ ਆ ਕਿਉਂਕਿ ਮੁੱਖ ਮੰਤਰੀ ਰਹਿ ਚੁੱਕੇ ਆ। ਤੋ ਕਹਿਣ ਦਾ ਮਤਲਬ ਇਹ ਆ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਕਾਸਟ ਤੋਂ ਇਲਾਵਾ ਯਾਨੀ ਐਸੀ ਭਾਈਚਾਰੇ ਤੋਂ ਇਲਾਵਾ ਲੋਕ ਪਸੰਦ ਕਰਦੇ ਆ, ਯਾਨੀ ਜੱਟ ਵੀ ਪਸੰਦ ਕਰਦੇ ਆ। ਤੋ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਦੇਖ ਲਓ। ਅੱਛਾ, ਇੱਥੇ ਇਹ ਹਾਲਤ ਆ ਕਿ ਜਿਹੜੇ ਮੁਤਬਾਰ ਆ, ਜਿਹੜੇ ਅੱਗੇ ਲੱਗਦੇ ਆ, ਜਿਹੜੇ ਦਾਅਵੇਦਾਰ ਆ, ਕਿ ਉਹਨਾਂ ਦੇ ਪੱਲੇ ਕੁਛ ਨੀ ਹੈ। ਤੇ ਦੂਜੇ ਪਾਸੇ ਉੱਤੇ ਉੱਤੇ ਤੁਸੀਂ ਵੇਖੋ ਕਿ ਜਿਹੜਾ ਹਾਲਾਤ ਦਾ ਇਸ ਵੇਲੇ ਆਪਾਂ ਪੈਮਾਨਾ ਦੇਖੀਏ ਕਿ ਉਹਨਾਂ ਚ ਇੰਨਾ ਦਾਵੀਆਂ ਨੀ ਕਿ ਇੱਥੇ ਬਾਈ ਕਿਸੇ ਨੂੰ ਵਾਗਡੋਰ ਦਿਓ। ਇਹ ਹੁਣ ਐਤਕੀ ਵਾਗਡੋਰ ਦੇਊ ਨੀ ਹੈ, ਇਹ ਚੰਨੀ ਨੂੰ ਅੱਗੇ ਨਹੀਂ ਲਾਉਂਦੇ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਚੰਨੀ ਨੂੰ, ਆਹ ਮੇਰੀ ਗੱਲ ਤੁਸੀਂ ਨੋਟ ਡਾਊਨ ਕਰ ਲੈਣਾ, ਬੜੀ ਇੰਟਰਸਟਿੰਗ ਗੱਲ ਰਹੇਗੀ। ਜੇ ਚਰਨਜੀਤ ਚੰਨੀ ਨੂੰ ਇਹਨਾਂ ਚਿਹਰਾ ਨਾ ਬਣਾਇਆ, ਜਥੇਬੰਦਕ ਬਦਲਾ ਨਾ ਕੀਤਾ, ਇਹ ਸਾਡਾ ਜਿਹੜਾ ਭਰਾ ਰਾਜਾ ਵੜਿੰਗ ਇਹ ਤੇ ਧਾਲੀਵਾਲ ਨੀ ਸੀ ਕਹਿੰਦਾ, ਕਹਿੰਦਾ ਵੀ ਇਹ ਤੜਕੇ ਉੱਠਦਾ, ਬਸ ਇਹ ਸੋਚਦੇ ਵੀ ਅੱਜ ਪਾਰਟੀ ਦਾ ਬੇੜਾ ਗਰਕ ਕਿਸ ਤਰ੍ਹਾਂ ਕਰਨਾ। ਵੀ ਰਾਜਾ ਵੜਿੰਗ ਆ ਜਿਹੜਾ, ਰਾਜਾ ਵੜਿੰਗ ਠੀਕ ਆ, ਵਧੀਆ ਆਪਦੇ ਲੋਕਲ ਲੀਡਰ ਦੇ ਤੌਰ ਤੇ ਵਧੀਆ, ਪਰ ਪੈਨ ਪੰਜਾਬ ਲੀਡਰ ਉਹ ਵੀ ਨਹੀਂ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜੇ ਚੰਨੀ ਨੂੰ ਇਹਨਾਂ ਨੇ ਨਾ ਬਣਾਇਆ, ਤੁਸੀਂ ਦੇਖਣਾ ਚੰਨੀ ਸਟੈਪ ਚੱਕ ਸਕਦੇ ਆ ਕੋਈ। ਤੇ ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਚੰਨੀ ਨੇ ਅੱਗੇ ਅੰਮ੍ਰਿਤਪਾਲ ਸਿੰਘ ਦੇ ਹੱਕ ਚ ਵਿਆਹ ਦਿੱਤਾ, ਯਾਦ ਕਰੋ। ਕਿਤੇ ਇਹ ਨਾ ਹੋਵੇ ਕਿ ਚੰਨੀ ਨੂੰ ਕੱਲ ਨੂੰ ਅੰਮ੍ਰਿਤਪਾਲ ਸਿੰਘ ਵਾਲੀ ਤਨਜ਼ੀਮ ਜਿਹੜੀ ਹੈ ਉਹ ਸੀਐਮ ਫੇਸ ਬਣਾ ਦੇਵੇ।
1: ਬਿਲਕੁਲ ਬਿਲਕੁਲ, ਮਨਪ੍ਰੀਤ ਆਲੀ ਵੀ ਉਧਰ ਨੂੰ ਝੁਕਾ ਰੱਖ ਰਿਹਾ, ਰੱਖ ਕੇ ਰਿਹਾ, ਜਾ ਰਿਹਾ, ਤੇ ਸਾਰੇ ਜੋ ਉਧਰ ਇਕੱਠੇ ਹੋ ਗਏ ਤਾਂ ਇੱਕ ਪੰਥਕ ਜਿਹੜਾ ਵੋਟ ਹੈ ਉਹ ਇਕੱਠੀ ਹੋ ਸਕਦੀ ਹੈ।
0: ਚਲੋ ਆਪਾਂ ਇੱਧਰ ਵੀ ਗੱਲ ਕਰ ਲੈਂਦੇ ਹਾਂ। ਚਲੋ ਇਹ ਆਲੀ ਸਾਹਿਬ ਵਾਲੀ ਤੁਸੀਂ ਗੱਲ ਕੀਤੀ ਆ, ਦਰੁਸਤ ਕਿਹਾ ਤੁਸੀਂ ਬਈ, ਅਸਲ ਦੇ ਵਿੱਚ ਅੰਡਰ ਕਰੰਟ ਹੈ ਸਿੱਖ ਯੂਥ ਦੇ ਵਿੱਚ, ਅੰਮ੍ਰਿਤਪਾਲ ਸਿੰਘ ਪ੍ਰਤੀ ਅੰਡਰ ਕਰੰਟ ਹੈ, ਤੇ ਜੇ ਉਹਦੇ ਨਾਲ ਤਜਰਬਾ ਜਾਂ

0: ਵੱਡਾ ਕੋਈ ਫੇਸ ਆ ਕੇ ਜੁੜ ਜਾਂਦਾ ਤੇ ਤੁਸੀਂ ਦੇਖੋ ਕਿ ਕਹਾਣੀ ਪਲਟ ਜਾਂਦੀ ਹੁੰਦੀ ਹੈ ਕਈ ਵਾਰ, ਕਹਾਣੀ ਕਿਵੇਂ ਪਲਟਦੀ ਹੁਣ ਇਹ ਵੀ ਸੋਚੋ। ਜਿਹਦੇ ਕੋਲ ਐਤਕੀ 15 MLA ਹੋਣਗੇ, ਜਿਹਦੇ ਕੋਲ 15 ਤੋਂ 20 MLA ਹੋਣਗੇ, ਸਮਝ ਲਓ ਉਹ ਵੀ ਸਰਕਾਰ ਹੈ। ਜਿਸ ਤਰ੍ਹਾਂ ਦੀ ਸੂਰਤ ਹਾਲ ਬਣੀ ਪਈ ਆ ਨਾ, ਆਪਾਂ ਤਮਿਲਨਾਡੂ ਚ ਦੇਖਿਆ, ਉਹ ਐਕਟਰ ਆਇਆ ਐਕਟਰ ਤਾਂ ਉਹਨੇ ਸਾਰੇ ਫਸਾ ਦਿੱਤੇ, ਨਾ ਉਹ ਬਣੇ ਨਾ ਉਹ ਬਣੇ, AIDMK ਵੀ ਰਹਿ ਗਿਆ, DMK ਵੀ ਰਹਿ ਗਿਆ, ਉਹ ਵੱਡੀ ਪਾਰਟੀ ਬਣ ਗਿਆ, ਤੇ ਐਟ ਦੀ ਐਂਡ ਕੀ ਹੋਇਆ, ਕਾਮਰੇਡ ਰਲ ਗਏ, ਕਾਂਗਰਸ ਰਲ ਗਈ ਤੇ ਸਰਕਾਰ ਬਣਾ ਲਈ ਉਹਨਾਂ। ਸੇਮ ਸਿਚੁਏਸ਼ਨ ਆਪਣੀ ਹੈ ਇਸ ਵੇਲੇ। ਅੱਛਾ ਹੁਣ ਤੁਸੀਂ ਦੇਖੋ ਕਿ ਅੰਮ੍ਰਿਤਪਾਲ ਸਿੰਘ ਤੇ ਪੁਨਰ ਸੁਰਜੀਤ ਵਾਲੇ ਤਾਂ ਹੋ ਗਏ ਨਾ ਸਾਈਡ ਤੇ, ਪੁਨਰ ਸੁਰਜੀਤ ਵਾਲਿਆਂ ਦੀ ਵੀ ਜੇ ਗੱਲ ਕਰ ਲਈਏ ਕਿ ਪੁਨਰ ਸੁਰਜੀਤ ਵਾਲਿਆਂ ਦੀ ਏਕਤਾ ਹੁੰਦੀ ਪਈ ਸੀ ਇਹਨਾਂ ਦੇ ਨਾਲ, ਉਹਦੇ ਚ ਕੀ ਰੌਲਾ ਪੈ ਗਿਆ, ਤਾਂ ਹੀ ਯਾਲੀ ਗਿਆ ਨਾ ਪੁਨਰ ਸੁਰਜੀਤ ਦਾ ਕੀ ਰੌਲਾ ਪੈ ਗਿਆ ਕਿ ਜਿਹੜੇ ਪੁਨਰ ਸੁਰਜੀਤ ਦੇ ਵਿੱਚ ਹੈਗੇ ਨੇ ਰੱਖੜਾ ਵੀ ਨਿਕਲ ਗਏ, ਚੰਦੂ ਮਾਜਰਾ, ਯਾਨੀ ਇਸ ਸਰੀਕੇ ਦੇ ਲੀਡਰ ਜਿਹੜੇ ਸੀਗੇ, ਜਿਹੜੇ ਸੀਨੀਅਰ ਲੀਡਰ ਕਹਿ ਜਾ ਸਕਦੇ ਆ, ਖਾਸ ਤੌਰ ਤੇ ਆਪਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਵੀ ਹੁਣ ਤਾਂ ਲੀਡਰ ਹੀ ਮੰਨਾਂਗੇ, ਹੁਣ ਕਿਹੜਾ ਜਥੇਦਾਰ ਆ, ਤਾਂ ਇਹ ਜਿਹੜੇ ਚਾਹੁੰਦੇ ਸੀਗੇ, ਇਹ ਚਾਹੁੰਦੇ ਸੀਗੇ ਕਿ ਅੰਮ੍ਰਿਤਪਾਲ ਸਿੰਘ ਦੀ ਦਾਅਵੇਦਾਰੀ ਨਾ ਹੋਵੇ, ਅੰਮ੍ਰਿਤਪਾਲ ਸਿੰਘ ਸੀਐਮ ਫੇਸ ਨਾ ਹੋਵੇ, ਤੇ ਦੂਜੇ ਪਾਸੇ ਹੁਣ ਦੇਖੋ ਤਰਸੇਮ ਸਿੰਘ ਲੱਗੇ ਹੋਏ ਆ ਇੰਨੀ ਹੀਟ ਵੇਵ ਦੇ ਵਿੱਚ, ਉਹ ਆਪਦੇ ਪੁੱਤਰ ਦਾ ਦਾਅਵਾ ਨਹੀਂ ਛੱਡ ਸਕਦੇ, ਸਾਫ਼ ਹੈ ਜੀ, ਪਰਿਵਾਰਵਾਦ ਤੇ ਹੈਗਾ। ਅੱਛਾ ਦੂਜੇ ਐਂਡ ਤੇ ਕੀ ਹੋਇਆ ਕਿ ਇਹਨਾਂ ਨੇ ਇਆਨੀ ਨੂੰ ਮਤਲਬ ਕਿ ਫੋਰਸਫੁਲੀ ਮਨਾਉਣਾ ਸ਼ੁਰੂ ਕਰ ਦਿੱਤਾ ਕਿ ਇੱਦਾਂ ਉੱਦਾਂ, ਇਆਨੀ ਨੇ ਮੌਕਾ ਸੰਭਾਲ ਲਿਆ, ਇਆਨੀ ਮਾਰ ਗਿਆ ਸ਼ਾਲ, ਮਨਪ੍ਰੀਤ ਇਆਨੀ ਨੇ ਐਲਾਨ ਕਰ ਦਿੱਤਾ ਨਾ ਮੈਂ ਇਹਦੇ ਚ ਜਾਵਾਂ ਨਾ ਮੈਂ ਇਹਦੇ ਚ ਜਾਵਾਂ, ਇੱਕੋ ਇੱਕ ਜਿਹੜਾ ਆਪਸ਼ਨ ਬਚ ਗਿਆ ਉਹ ਬਚ ਗਿਆ ਅਕਾਲੀ ਦਲ ਵਾਰਸ ਪੰਜਾਬ ਦੇ। ਫਿਰ ਤਰਸੇਮ ਸਿੰਘ ਦੇ ਨਾਲ ਉਹਨਾਂ ਦੀ ਮੁਲਾਕਾਤ ਹੋ ਜਾਂਦੀ ਆ, ਦੋਨੇ ਬੈਠਦੇ ਆ, ਤਾਂ ਉਹ ਸਾਫ਼ ਤੌਰ ਤੇ ਸੰਕੇਤ ਆ ਕਿ ਇਆਲੀ ਇੱਧਰ ਆ ਜਾਣਗੇ। ਪਰ ਉੱਥੇ ਕੀ ਰੌਲਾ ਸੀਗਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਚਾਹੁੰਦੇ ਸਨ ਕਿ ਜਗਤਾਰ ਸਿੰਘ ਹਵਾਰਾ ਨੂੰ ਫੇਸ ਬਣਾ ਦਿੱਤਾ ਜਾਵੇ, ਯਾਨੀ ਇੱਧਰਲੀ ਲੀਡਰਸ਼ਿਪ ਜਿਹੜੀ ਸੀ, ਕਿਉਂਕਿ ਇਹ ਅੰਮ੍ਰਿਤਪਾਲ ਸਿੰਘ ਤੋਂ ਕਿਤੇ ਨਾ ਕਿਤੇ ਤਰਫਕਦੇ ਆ ਕਿ ਕੱਲ ਨੂੰ ਇਹ ਸਾਰਾ ਕੁਛ ਕਬਜ਼ਾ ਕਰਕੇ ਬਹਿ ਜਾਣਗੇ, ਮਾਨਸਿਕਤਾ ਤੇ ਇਹ ਹੁੰਦੀ ਆ ਨਾ। ਫਿਰ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਇਹ ਚੀਜ਼ਾਂ ਇਹਨਾਂ ਨੂੰ ਮਨਜ਼ੂਰ ਨਹੀਂ ਸੀਗੀਆਂ, ਤਾਂ ਇਹਨਾਂ ਦਾ ਵਿੱਚ ਵਿਚਾਲੇ ਜਿਹੜਾ ਬਣਦਾ ਏਕਤਾ ਦਾ ਕੰਮ ਸੀ ਉਹ ਰਹਿ ਗਿਆ, ਤੇ ਇਆਲੀ ਜਿਹੜੇ ਆ ਉਹ ਇਹਨਾਂ ਲੀਡਰਸ਼ਿਪ ਦੇ ਲੀਡਰਾਂ ਤੇ ਦੋਸ਼ ਲਾ ਕੇ ਕਿ ਭਾਈ ਇਹ ਕਿਸੇ ਨੂੰ ਮੌਕਾ ਹੀ ਨਹੀਂ ਦਿੰਦੇ, ਇਹਦੇ ਆਪ ਹੀ ਉੱਥੇ ਟਿਕ ਕੇ ਰਹਿਣਾ ਚਾਹੁੰਦੇ ਆ, ਉਹ ਮਾਰ ਗਏ ਸ਼ਾਲ, ਉਹ ਉੱਧਰ ਚਲੇ ਗਏ। ਹੁਣ ਉਹ ਕੀ ਰਿਹਾ ਕਿ ਮੰਨ ਲਓ ਕੱਲ ਨੂੰ ਜੇ ਚਰਨਜੀਤ ਚੰਨੀ ਨੂੰ ਸੀਐਮ ਫੇਸ ਨਹੀਂ ਬਣਾਇਆ ਜਾਂਦਾ, ਚਰਨਜੀਤ ਚੰਨੀ ਜੇ ਇੱਕ ਸਟੈਪ ਚੁੱਕਦੇ ਆ, ਦੇਖੋ ਬੜੀਆਂ ਦੂਰ ਦੀਆਂ ਗੱਲਾਂ ਫਿਲਹਾਲ ਤੇ, ਆਪਾਂ ਨੂੰ ਪਤਾ ਕਿ ਬਹੁਤ ਸਮਾਂ ਪਿਆ ਤੇ ਇਸ ਸਮੇਂ ਦੇ ਦੌਰਾਨ ਬਹੁਤ ਪਾਣੀ ਵਗਣਾ, ਤਾਂ ਪਤਾ ਇਹ ਲੱਗਦਾ ਹੁੰਦਾ ਜਦੋਂ ਨੇੜੇ ਆ ਜਾਂਦਾ ਕੰਮ। ਪਰ ਇੱਕ ਗੱਲ ਤੇ ਆ ਕਿ ਜੇ ਚਰਨਜੀਤ ਸਿੰਘ ਚੰਨੀ ਨੂੰ ਇਹਨਾਂ ਨੇ ਸੀਐਮ ਫੇਸ ਨਹੀਂ ਡਿਕਲੇਅਰ ਕੀਤਾ, ਤਾਂ ਫਿਰ ਉਹਨਾਂ ਦੇ ਕੋਲ ਆਪਸ਼ਨ ਏ ਵਾਲੀ ਤਨਜ਼ੀਮ ਵੀ ਹੋਏਗੀ, ਤੇ ਇੱਧਰ ਮਤਲਬ ਕਿ ਕਿਤੇ ਨਾ ਕਿਤੇ ਗੱਲ ਵੀ ਚੱਲਦੀ ਆ ਕਿ ਜੇ ਚਰਨਜੀਤ ਸਿੰਘ ਚੰਨੀ ਆਉਂਦੇ ਆ ਤੇ ਬਿਨਾਂ ਝਿਜਕ ਉਹਨਾਂ ਨੂੰ ਸੀਐਮ ਫੇਸ ਡਿਕਲੇਅਰ ਕਰ ਦਿਓ, ਉਹਦੇ ਨਾਲ ਕੀ ਆ ਕਿ ਐਸੀ ਵੋਟ ਤੁਹਾਡੇ ਨਾਲ ਆ ਜਾਏਗੀ, ਪੰਥਕ ਜਾਂ ਜੱਟ ਵੋਟ ਜਿਹੜੀ ਆ ਉਹ ਇੱਧਰ ਹੈਗੀ ਆ, ਤਾਂ ਉਹ ਇੱਕ ਸਮੀਕਰਨ ਜਿਹੜਾ ਤੁਹਾਨੂੰ 15 ਤੋਂ 20 ਤੱਕ ਲੈ ਜਾਏਗਾ, ਤੇ ਫਿਰ ਤੁਸੀਂ ਹੋ ਜਾਓਗੇ ਕਿੰਗ ਮੇਕਰ।
1: ਵੈਰੀ ਗੁੱਡ ਜੀ, ਖੈਰ ਖਬਰਾਂ ਕਾਫੀ ਨੇ ਆਪਣੇ ਕੋਲੇ, ਤੇ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗਦੀ ਹੈ ਸਾਰੇ ਝਾਂਜੜ ਦੇ ਵਿੱਚੋਂ ਜਿਹੜਾ ਠੁੱਕ ਤਾਲੀ ਚਾਦਰਾਂ ਲਾ ਕੇ ਰੀਲਾਂ ਪਾਉਂਦਾ ਨਾ ਉਹ ਆਨੰਦ ਲੈ ਰਿਹਾ ਆਪਦਾ, ਉਹ ਆਪਦਾ ਪੂਰਾ ਸ਼ੁਕਲ ਕਰ ਰਿਹਾ, ਜ਼ਿੰਦਗੀ ਜਿਉਂ ਰਿਹਾ, ਚਾਦਰਾਂ ਲਾਇਆ ਹੁੰਦਾ
0: ਅੱਜ ਕੱਲ ਜ਼ਿੰਦਗੀ ਜਿਉਂ ਰਿਹਾ, ਬਹੁਤ ਅੱਛਾ। ਦੇਖੋ ਰਾਜਨੀਤਿਕ ਬੰਦਾ ਹੋਵੇ ਵੀ ਆਉਂ ਸਿਆ ਸਾਰੇ ਸਾਰੇ ਸਵਾਦ ਦੇਖ ਲੈ ਤੇ ਮਾਰ ਕੇ ਤਾਲੀ ਆਉਂਦਾ ਰੀਲ ਪਾ ਕੇ, ਕਦੇ ਚਾਦਰਾ ਕਦੇ ਸਲਵਾਰ ਕਦੇ ਕੁਛ, ਮੈਂ ਕਹਿੰਦਾ ਉਹ ਤਾਂ ਕਹਿੰਦਾ ਹੁਣ ਮੈਂ ਨਿਕਲ ਗਿਆ ਇਹਨਾਂ ਇਹਨਾਂ ਦੀ ਭੀੜ ਦੇ ਵਿੱਚੋਂ ਚੰਗਾ ਰਹਿ ਗਿਆ, ਗਰੀਬੀ ਵੀ ਬੜੀ ਆ ਗਈ ਸੀ, ਗਰੀਬੀ ਵੀ ਆ ਗਈ ਸੀ, ਉੱਥੇ ਸਲਵਾਰਾਂ ਵੇਚਣ ਵਾਲਾ ਸਿਸਟਮ ਹੋ ਗਿਆ ਸੀ, ਜਿਹੜੀਆਂ ਸਲਵਾਰ ਸੂਟ ਪਾਉਂਦੇ ਨੇ ਨਾ, ਇੱਕ ਟਾਈਮ ਤੇ ਏਦਾਂ ਆ ਗਿਆ ਸੀ ਵੀ ਉਹਨਾਂ ਨੂੰ ਨਿਲਾਮ ਨਾ ਕਰਨਾ ਪੈ ਜਾਣਾ।
1: ਖੈਰ ਇੱਕ ਥਾਣੇਦਾਰ ਦਾ ਕਤਲ ਹੋ ਗਿਆ, ਬੜੀ ਦੁਖਦਾਈ ਗੱਲ ਹੈ,
0: ਇਹ ਤੇ ਬੜਾ ਵਾਕਿਆ ਹੀ
1: ਇੰਟਰਵੀਰ ਉਹ ਤੁਹਾਡਾ ਭਲਾ ਹੋ ਜਾਏ,
0: ਬਾਰ ਬਾਰ
1: ਹਾਂਜੀ ਆ ਗਿਆ ਠੀਕ ਹੈ,
0: ਹਾਂਜੀ ਹਾਂਜੀ, ਤੇ ਮਜੀਠੇ ਦੇ ਬਾਰ ਬਾਰ ਇਹ ਕਤਲ ਹੋਇਆ, ਮਜੀਠੇ ਤੋਂ ਮੈਂ 1 ਕਿਲੋਮੀਟਰ ਦੂਰ ਨਾ ਭਰਾ ਹਮਜ਼ਾ ਮੋੜ ਪੈਂਦਾ, ਜਿਹੜੇ ਉਧਰ ਦੇ ਇਲਾਕੇ ਤੋਂ ਵਾਕਫ ਹੈ ਉਹਨਾਂ ਨੂੰ ਪਤਾ, ਬਿਲਕੁਲ ਬਾਰ ਬਾਰ ਆ, ਮਜੀਠਾ ਕੋਈ ਬਹੁਤ ਵੱਡਾ ਸ਼ਹਿਰ ਨਹੀਂ ਹੈਗਾ। ਅੱਛਾ ਉਹਦੇ ਤੇ ਕੀ ਹੁੰਦਾ ਹੈ ਕਿ

0: ਇੱਕ ਵਿਚਾਰਾ ਥਾਣੇਦਾਰ ਲਾ ਲਓ ਵੀ ਬੜਾ ਕਹਿੰਦੇ ਕਿ ਸਾਊ ਥਾਣੇਦਾਰ ਹਾਂਜੀ ਹਾਂਜੀ ਤੇ ਉਹਦੀ ਘਰ ਦੀ ਵੀ ਕਹਿੰਦੀ ਕਹਿੰਦੀ ਕਹਿੰਦੀ ਤੁਸੀਂ ਮਾਰਨ ਦੀ ਮੈਨੂੰ ਵਜ੍ਹਾ ਦੱਸ ਦਿਓ ਇਹਨੇ ਤੇ ਨਾ ਕਦੇ ਪੈਸੇ ਲਏ ਨਾ ਕਿ ਇਹਨੂੰ ਤੰਗ ਕੀਤਾ ਹੈ ਤੁਸੀਂ ਮੈਨੂੰ ਵਜ੍ਹਾ ਦੱਸ ਦਿਓ ਆਹ ਮੇਰਾ ਫੋਨ ਨੰਬਰ ਹੈ ਬਸ ਮੈਨੂੰ ਸਬਰ ਆ ਜਾਓ ਕਿ ਮੇਰੇ ਘਰ ਵਾਲੇ ਨੇ ਆ ਗੁਨਾਹ ਕੀਤਾ ਸੀ ਬਸ ਤੁਸੀਂ ਹਿਸਾਬ ਲਾ ਲਓ ਜੀ ਵੀ ਘਰ ਵਾਲੀ ਵਹਿਣ ਪਾਉਂਦੀ ਇਹ ਕਵੇ ਕਿ ਮੇਰੇ ਘਰ ਵਾਲੇ ਨੂੰ ਮਾਰਨ ਵਾਲੇ ਤੁਹਾਡਾ ਭਲਾ ਹੋਵੇ ਉਹਦੇ ਵਹਿਣ ਦਾ ਵੇਖੋ ਵਹਿਣ ਦਾ ਕੀ ਉਹਦਾ ਮਜ਼ਮੂਨ ਆ ਉਹ ਕਹਿ ਰਹੀ ਹੈ ਕਿ ਤੁਹਾਡਾ ਭਲਾ ਹੋਵੇ ਮਾਰਤਾ ਤੁਸੀਂ ਕੋਈ ਗੱਲ ਮੈਨੂੰ ਇੱਕ ਗੁਨਾਹ ਦੱਸ ਦਿਓ ਮੈਂ ਸਬਰ ਕਰ ਦੇਖੋ ਕਿੱਦਾਂ ਬੰਦਾ ਉਹ ਵਧੀਆ ਹੋਏਗਾ ਤੇ ਕਿੱਡਾ ਪਰਿਵਾਰ ਉਹ ਵਧੀਆ ਹੋਏਗਾ ਅੱਛਾ ਇੱਕ ਸਾਲ ਪਹਿਲਾਂ ਬੇਟਾ ਵਿਆਹਿਆ ਸੀਗਾ ਤੇ ਹੁਣ ਰਿਟਾਇਰਮੈਂਟ ਤੇ ਸੀਗਾ ਬਿਲਕੁਲ ਸਕੂਟੀ ਤੇ ਜਾ ਰਿਹਾ ਸੀਗਾ ਉਹਨੂੰ ਘੇਰ ਕੇ ਮਾਰਤਾ ਨੇ ਤੜਕੇ ਤੜਕੇ ਦਾ ਟਾਈਮ ਲਾ ਲਓ ਕੋਈ 5:30-6 ਦੇ ਦਰਮਿਆਨ ਤੁਹਾਨੂੰ ਪਤਾ ਹੀ ਹੈ ਤੇ ਗਰਮੀ ਆ ਦਿਨ ਦਾ ਚੜਾ ਤੇ ਇੱਥੇ 4:30-5 ਹੁਣ ਉਹ ਹੀ ਜਾਂਦਾ ਪਰ ਉਸ ਵੇਲੇ ਵੀ ਕੋਈ ਜ਼ਿਆਦਾ ਆਵਾਜਾਈ ਨਹੀਂ ਹੁੰਦੀ ਸੜਕਾਂ ਤੇ ਤਾਂ ਲੋਕਾਂ ਨੇ ਬਾਅਦ ਦੇ ਵਿੱਚ ਵੇਖਿਆ ਮਰ ਗਿਆ ਵਿਚਾਰਾ ਐਸਾ ਹੀ ਮਰ ਗਿਆ ਹੁਣ ਉਹ ਤੋਂ ਬਾਅਦ ਇੱਕ ਅੱਤਵਾਦੀ ਸੰਗਠਨ ਨੇ ਇਹਦੀ ਜ਼ਿੰਮੇਵਾਰੀ ਲਈ ਆ ਦੇਖੋ ਅਸਲ ਦੇ ਵਿੱਚ ਕੀ ਆ ਕਿ ਇਹ ਹਾਲਾਤ ਉਦਾਂ ਦੇ ਹੀ ਬਣ ਗਏ ਆ ਜਿਵੇਂ ਆਪਾਂ ਇਨਸਰਜੈਂਸੀ ਦੇ ਦੌਰਾਨ ਦੇਖੇ ਸਨ ਤੁਸੀਂ ਵੀ ਦੇਖਿਆ ਦੌਰ ਮੈਂ ਵੀ ਦੇਖਿਆ ਵਾ ਕਿ ਉਸ ਵੇਲੇ ਵੀ ਏਦਾਂ ਪੁਲਿਸ ਵਾਲੇ ਭਾਵੇਂ ਉਹਦਾ ਕੋਈ ਕਸੂਰ ਹੈ ਜਾਂ ਨਹੀਂ ਹੈ ਤਾਂ ਉਹ ਇੱਕ ਟਾਰਗੇਟ ਤੇ ਰਹਿੰਦੇ ਸਨ ਯਾਦ ਹੋਣਾ ਤੁਹਾਨੂੰ ਕਿ ਕਈ ਵਾਰ ਤੇ ਥਾਣੇ ਛੱਡਣ ਦੀ ਮਨਾਹੀ ਹੋ ਜਾਂਦੀ ਸੀ ਉਹਨਾਂ ਸਮਿਆਂ ਚ ਕਿ ਥਾਣੇ ਛੱਡ ਕੇ ਤੁਸੀਂ ਘਰੇ ਨਹੀਂ ਜਾਣਾ ਇਹੋ ਜਿਹੀ ਹਾਲਤ ਹੋ ਗਈ ਸੀ ਤਾਂ ਇਹ ਇਹ ਬਿਲਕੁਲ ਐਕਚੁਅਲ ਚ ਕਿਉਂਕਿ ਤੁਸੀਂ ਦੇਖਿਆ ਹੋਣਾ ਅੱਗੇ ਵੀ ਤੇ ਦੋ ਮਾਰ ਦਿੱਤੇ ਸੀ ਨਾ ਪੁਲਿਸ ਕਰਮਚਾਰੀ ਇਹ ਬੜੀ ਵੱਡੀ ਮਤਲਬ ਕਿ ਸਾਜਿਸ਼ ਆ ਇਹ ਬਾਰਡਰੋਂ ਪਾਰ ਸਾਜਿਸ਼ ਰਚੀ ਜਾਣ ਦਾ ਖਦਸ਼ਾ ਹੈ ਕਿ ਇੱਥੋਂ ਦੇ ਮਾਹੌਲ ਨੂੰ ਡਿਸਟਰਬ ਕੀਤਾ ਜਾਵੇ ਔਰ ਉਹਦੇ ਵਾਸਤੇ ਆ ਜਿਹੜੇ ਨਸ਼ੇੜੀ ਆ ਜਾਂ ਇੱਦਾਂ ਦੇ ਜਿਹੜੇ ਤੁਹਾਨੂੰ ਪਤਾ BSF ਚੌਂਕ ਦੇ ਵਿੱਚ ਬੰਬ ਸੁੱਟ ਆਏ ਦੋ ਜਣੇ ਹਿਸਾਬ ਲਾ ਲਓ ਇੱਕ ਮੁਸਲਮਾਨਾਂ ਦਾ ਮੁੰਡਾ ਸੀ ਇੱਕ ਹਿੰਦੂ ਭਾਈਚਾਰੇ ਦਾ ਮੁੰਡਾ ਉਹ ਦੋਨੇ ਫੜ ਲਿਆ ਮੁੜ ਕੇ ਬਾਅਦ ਮਤਲਬ ਕਿ ਉਹ ਕੁਛ ਕੁ ਹਜ਼ਾਰ ਵੱਧ ਤੋਂ ਵੱਧ ਕੀ ਹੈ ਕਿ 1-2 ਲੱਖ ਰੁਪਇਆ ਉਹ ਲੈਂਦੇ ਨੇ ਮਾਰ ਦਿੰਦੇ ਆ ਹੁਣ ਜਾਣਗੇ ਫੜੇ ਤਾਂ ਜਾਣਗੇ ਪਰ ਆਪਾਂ ਦੇਖੀਏ ਤਾਂ ਇਹ ਮੋੜ ਬਹੁਤ ਖਤਰਨਾਕ ਆ ਬਹੁਤ ਹੀ ਖਤਰਨਾਕ ਮੋੜ ਆ ਕਿ ਜਿੱਥੇ ਪੁਲਿਸ ਕਰਮਚਾਰੀ ਵੀ ਅਸੁਰੱਖਿਅਤ ਨੇ ਜੀ
1: ਅੱਛਾ ਭੱਜੀ ਨੇ ਬੋਲਿਆ ਤੇ ਬੜਾ ਆਮ ਆਦਮੀ ਪਾਰਟੀ ਨੂੰ ਵਕਤ ਪਾਇਆ ਹੈ
0: ਹਾਂਜੀ ਬਿਲਕੁਲ ਦੇਖੋ ਆਮ ਆਦਮੀ ਪਾਰਟੀ ਦੇ ਅੰਦਰ ਕਿਤੇ ਨਾ ਕਿਤੇ ਧੁਨਕੂ ਇਸ ਗੱਲ ਦਾ ਹੈ ਕਿ ਇਹ ਦੂਸਰਾ ਨਾ ਸੁੱਟ ਦੇਵੇ ਤੁਹਾਨੂੰ ਪਤਾ ਪਹਿਲਾਂ ਜੀ ਪਾਉਂਦਾ ਗੇਂਦਬਾਜ਼ੀ ਕਰਦਾ ਹੁੰਦਾ ਸੀਗਾ ਬੜਾ ਚੋਟੀ ਦਾ ਗੇਂਦਬਾਜ਼ ਸੀ ਤੇ ਇਹ ਦੂਸਰਾ ਸੁੱਟਦਾ ਹੁੰਦਾ ਸੀ ਦੂਸਰਾ ਤਾਂ ਇਹਨੂੰ ਉਹੀ ਡਰ ਆ ਆਮ ਆਦਮੀ ਪਾਰਟੀ ਨੂੰ ਕਿਤੇ ਦੂਸਰਾ ਨਾ ਸੁੱਟ ਦੇਵੇ ਉਹਨੂੰ ਨਾ ਰੀਡ ਕਰਨ ਚ ਬੈਟਸਮੈਨ ਨੂੰ ਬੜੀ ਦਿੱਕਤ ਆਉਂਦੀ ਸੀ ਉਸ ਟਾਈਮ ਤਾਂ ਇਹਨਾਂ ਨੂੰ ਦਿੱਕਤ ਆਏਗੀ ਦੇਖੋ ਕਿਉਂਕਿ ਉਹ ਟ੍ਰੋਲ ਹੋਇਆ ਉਹਦੇ ਘਰ ਤੇ ਗਦਾਰ ਲਿਖ ਦਿੱਤਾ ਚਲੋ ਠੀਕ ਹੈ ਮੈਂ ਮੰਨਦਾ ਕਿ ਰਾਜਨੀਤੀ ਚ ਆਉਣਾ ਉਹਦਾ ਗਲਤ ਸੀਗਾ ਮੈਨੂੰ ਇਹ ਲੱਗਦਾ ਕਿਉਂਕਿ ਰਾਜਨੀਤੀ ਚ ਆ ਕੇ ਉਹ ਵੀ ਰਾਜਨੀਤਿਕ ਬੰਦਾ ਬਣਿਆ ਉਹਨੇ ਵੀ ਲਾਭ ਲਏ ਨੇ PCA ਦੇ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਵਿੱਚ ਠੀਕ ਹੈ ਸਰਵ ਕੀਤਾ ਪੰਜਾਬੀਅਤ ਦਾ ਬਹੁਤ ਵੱਡਾ ਪ੍ਰਾਈਡ ਹੈ ਭਜਨ ਸਿੰਘ ਜੇ ਤੁਸੀਂ ਅੱਜ ਵੀ ਦੇਖੋਗੇ ਸਪਿਨਰਾਂ ਦੇ ਵਿੱਚੋਂ ਟੌਪਰ ਕੁੰਬਲੇ ਸੈਕਿੰਡ ਅਸ਼ਵਿਨ ਤੇ ਥਰਡ ਹਿਸਟਰੀ ਦੇ ਵਿੱਚ ਤੁਸੀਂ ਵੇਖੋਗੇ ਆਪਣਾ ਇਹ ਪੰਜਾਬੀ ਹਰਭਜਨ ਸਿੰਘ ਹੀ ਨਜ਼ਰ ਆਏਗਾ ਤੁਹਾਨੂੰ ਤੋਂ ਕਹਿਣ ਦਾ ਮਤਲਬ ਇਹ ਆ ਕਿ ਹਰਭਜਨ ਸਿੰਘ ਨੂੰ ਗਦਾਰ ਕਹਿ ਦਿੱਤਾ ਟ੍ਰੋਲ ਕਰਨ ਲੱਗ ਪਏ ਤੇ ਫਿਰ ਉਹਨੇ ਆਖਿਆ ਮੈਨੂੰ ਸਾਰਾ ਪਤਾ ਆ ਮੈਂ ਵਕਤ ਆਉਣ ਤੇ ਦੱਸ ਦਿਆਂਗਾ ਕਿ ਤੁਸੀਂ ਟਿਕਟਾਂ ਕਿਵੇਂ ਵੇਚੀਆਂ ਤੇ ਮਾਲ ਜਿਹੜਾ ਕਿਹੜੇ ਕਿਹੜੇ ਮੰਤਰੀ ਲਾਲੇ ਤੱਕ ਪਹੁੰਚਾਉਂਦੇ ਆ ਆਹ ਜਿਹੜੇ ਸ਼ਬਦ ਉਹਨੇ ਇਸਤੇਮਾਲ ਕੀਤੇ ਨਾ ਇਹਨਾਂ ਦੇ ਤੱਕ ਕੰਨਾਂ ਚੋਂ ਧੂੰਆਂ ਨਿਕਲ ਗਿਆ ਵੀ ਜੇ ਇਹ ਬੋਲ ਪਿਆ ਕਿਉਂਕਿ ਹੁਣ ਇਹਦਾ ਕੀ ਵਿਗਾੜ ਲਵਾਂਗੇ ਗਨਮੈਨ ਵਾਪਸ ਲੈਣੇ ਸੀ ਹਾਈ ਕੋਰਟ ਚ ਉੱਥੇ ਖਿਚਾਈ ਹੋ ਗਏ ਕਿ ਇੱਦਾਂ ਨੀ ਕਰ ਸਕਦੇ ਤੁਸੀਂ ਜਦੋਂ ਤੇ ਤੁਹਾਡਾ ਸੀਗਾ ਉਦੋਂ 8 ਦੀ ਬਜਾਏ ਤੁਸੀਂ 23 ਦੇ ਛੱਡੇ ਇਹਨੂੰ ਤੇ ਹੁਣ ਸਾਰੇ ਵਾਪਸ ਲੈ ਲੈ ਤਾਂ ਮਤਲਬ ਕਿ ਇੱਕ ਪਾਸੇ ਤਾਂ ਹਾਈਕੋਰਟ ਤੋਂ ਵੀ ਫਟਕਾਰ ਆ ਝਾੜ ਆ ਪਰ ਦੂਸਰੇ ਪਾਸੇ ਹੁਣ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਚੁੱਕਾ ਤੇ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਬੰਦੇ ਨੂੰ ਬਹੁਤ ਜ਼ਿਆਦਾ ਸ਼ੈਲਟਰ ਤੁਹਾਨੂੰ ਪਤਾ ਹੀ ਤਗੜਾ ਮਿਲਦਾ ਹੁਣ ਇਹ ਇਸੇ ਗੱਲ ਤੋਂ ਡਰ ਰਹੇ ਨੇ ਕਿਉਂਕਿ ਦੇਖੋ ਡਰ ਕਾਹਦਾ ਹੁੰਦਾ ਜੇ ਤੇ ਕੁਝ ਨਾ ਦਿੱਤਾ ਲਿਆ ਹੋਵੇ ਤੇ ਆਪਾਂ ਕਹਾਂਗੇ ਜਾਂ ਤੂੰ ਕੱਲ ਕਹਿੰਦਾ ਤੇ ਅੱਜ ਕਹਿਣਾ ਠੀਕ ਹੈ ਨਾ ਕਿਉਂਕਿ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਥੋੜਾ ਜਿਹਾ ਕਿਉਂਕਿ ਅੱਜ ਆਪਣਾ ਸਮਾਂ ਸੀਮਿਤ ਆ ਕਾਫੀ ਪੋਲੀਟੀਕਲ ਗੱਲਾਂ ਕੀਤੀਆਂ ਤੇ ਤੁਸੀਂ ਦੇਖਿਆ ਹੋਣਾ ਰਾਜੇਵਾਲ ਨੇ ਕੀ ਬਿਆਨ ਦਿੱਤਾ ਸੀ ਯਾਦ ਹੈ ਰਾਜੇਵਾਲ ਨੇ ਕਿਹਾ ਸੀ ਮੈਂ ਆਡੀਓ ਤੱਕ ਕੇਜਰੀਵਾਲ ਨੂੰ ਦੇ ਕੇ ਆਇਆ ਮੈਂ ਦਸਤਾਵੇਜ਼ ਤੱਕ ਦੇ ਕੇ ਆਇਆ ਕਿ ਤੁਹਾਡੇ ਬੰਦੇ ਟਿਕਟਾਂ ਵੇਚ ਰਹੇ ਨੇ ਸੁੱਚਾ ਸਿੰਘ ਛੋਟੇਪੁਰ ਚਾਚਾ ਛੋਟੇਪੁਰ ਬੱਲੇ ਵਾਲਾ ਉਹਨੇ ਪਾਰਟੀ ਕਿਉਂ ਛੱਡੀ ਸੀ

0: ਤੁਹਾਨੂੰ ਯਾਦ ਹੋਣਾ 2017 ਚ ਦੁਰਗੇਸ਼ ਪਾਠਕ ਤੇ ਇਹਨਾਂ ਤੇ ਦੋਸ਼ ਲਾ ਕੇ ਇਹਨਾਂ ਨੇ ਟਿਕਟਾਂ ਵੇਚੀਆਂ। ਕਹਿਣ ਦਾ ਮਤਲਬ ਇਹ ਆ ਕਿ ਇਹ ਰੌਲਾ ਪੈਂਦਾ ਵੀ ਪੈਂਦਾ ਹੈ। ਸੋ ਇਸ ਕਰਕੇ ਹਰਭਜਨ ਸਿੰਘ ਤੋਂ ਇਹ ਤਰਪ ਕੇ ਪਏ ਆ ਕਿ ਇਹਦਾ ਕੋਈ ਪਤਾ ਨੀ ਹੈਗਾ, ਹੈ ਵੀ ਥੋੜਾ ਜਿਹਾ ਪੁੱਠੇ ਜੇ ਦਿਮਾਗ ਦਾ, ਜੇ ਚੱਲ ਗਿਆ ਕੰਮ ਤੇ ਸਾਰੇ ਸਬੂਤ ਨਾ ਕੱਢ ਦੇਵੇ। ਇਸ ਕਰਕੇ ਡਰੇ ਪਏ ਨੇ ਵਿਚਾਰੇ, ਈਡੀ ਤੋਂ ਬੜਾ ਡਰੇ ਨੇ ਸਰ, PSPCL ਦੇ ਉਹ ਜਿਹੜੇ CMD ਉਹਨਾਂ ਨੂੰ ਬੁਲਾ ਲੈਂਦੇ ਆ, ਕਦੇ ਦੂਜੇ CLU ਗਮਾਡਾ ਵਾਲਿਆਂ ਨੂੰ ਬੁਲਾ ਲੈਂਦੇ ਆ। ਇਹ ਤੇ ਵਿਚਾਰੇ ਡਰੇ ਹੀ ਪਏ ਨੇ। ਕੇਜਰੀਵਾਲ ਆਉਂਦਾ ਵੀ ਹੈ ਤੇ ਪਹਿਲਾਂ ਵੇਂਦਾ ਹੈ ਕਿ ਕੋਈ ਈਡੀ ਬੁਡੀ ਵਾਲਾ ਤਾਂ ਨੀ ਬੈਠਾ ਕਿਤੇ, ਫੇਰ ਉਹ ਬਣਦਾ ਪੰਜਾਬ ਦੇ ਵਿੱਚ।
1: ਠੀਕ ਹੈ ਜੀ। ਅੱਛਾ, ਵੋਟਾਂ ਹੁਣ ਕਾਫੀ ਸ਼ੱਕ ਦੇ ਘੇਰੇ ਚ ਆ ਜੀ।
0: ਹਾਂਜੀ, ਰਿਪੀਟ ਕਰੋ ਪਲੀਜ਼।
1: ਜਿਹੜੀਆਂ ਵੋਟਾਂ ਨੇ ਪੰਜਾਬ ਦੇ ਵਿੱਚ ਹੁਣ, ਪੰਜਾਬ ਚ ਜਿਹੜੀਆਂ ਕਾਫੀ ਵੋਟਰ ਜਿਹੜੀ ਸ਼ੱਕੀ ਵੋਟਰਾਂ ਦੀ ਸੂਚੀ ਚ ਆ ਗਈਆਂ ਨੇ,
0: ਬਹੁਤ ਅਹਿਮ ਮੁੱਦਾ। ਬਿਲਕੁਲ ਬਿਲਕੁਲ, ਮੈਂ ਇਹਦੇ ਤੇ ਕੱਲ ਸ਼ਾਮੀ ਇੱਕ ਪੋਸਟ ਵੀ ਲਿਖਿਆ ਸੀਗਾ ਕਿ ਤੁਸੀਂ ਦੇਖੋ ਕਿ ਆਪਣੇ ਹੋ ਰਹੀ ਹੈ ਪ੍ਰੀ SIR, ਯਾਨੀ ਜਿਵੇਂ ਬੰਗਾਲ ਦੇ ਵਿੱਚ SIR ਹੋਈ ਸੀ, ਤਾਂ ਆਪਣਾ ਜਿਹੜਾ 2,14,00,000 ਵੋਟਰ ਆ ਉਹਦੇ ਵਿੱਚੋਂ ਸਿਰਫ 1,80,00,000 ਵੋਟਰ ਦੀ ਮੈਪਿੰਗ ਹੋਈ ਆ। 37,00,000 ਪੰਜਾਬ ਦਾ ਵੋਟਰ ਜਿਹੜਾ ਉਹ ਡਾਊਟਫੁੱਲ ਸੂਚੀ ਚ ਆ, ਯਾਨੀ ਉਹ ਉਹੀ ਬੰਗਾਲ ਵਾਲੀ ਕਹਾਣੀ ਤੇ ਲਗਭਗ ਉੱਥੇ ਵੀ ਇਹੋ ਹੀ ਅੰਕੜਾ ਸੀ। 27-28 ਲੱਖ ਵੋਟਰ ਜਿਹੜਾ ਸੀ ਉਹ ਸ਼ੱਕੀ ਪਾਇਆ ਗਿਆ, ਫਿਰ ਉਹਦੀ ਕਦੇ ਵੀ ਵਾਪਸੀ ਨਹੀਂ ਹੋਈ ਵੋਟਰ ਸੂਚੀਆਂ ਦੇ ਵਿੱਚ। ਉਹਨੇ ਵੇਖੋ ਕਿ ਮੌਕਾ ਤੇ ਹੈਗਾ, ਫਿਜ਼ੀਕਲ ਵੈਰੀਫਿਕੇਸ਼ਨ ਵੀ ਹਲੇ ਹੋਣੀ ਆ, ਫਿਰ ਦਸਤਾਵੇਜ਼ ਵੀ ਮੰਗੇ ਜਾਣੇ ਆ, ਅਪੀਲ ਦਾ ਵੀ ਸਮਾਂ ਹੈ। ਪਰ ਜਿਹੜੇ ਰਹਿ ਗਏ, ਖਾਸ ਤੌਰ ਤੇ ਮੈਂ NRIs ਨੂੰ ਵੀ ਬੇਨਤੀ ਕਰੂੰਗਾ ਕਿ ਬਾਈ ਜਿਹੜੇ ਤੁਹਾਡੇ ਇੱਥੇ ਆ ਉਹ ਜਦੋਂ ਹੁਣ ਤਸਦੀਕ ਹੋਣਾ ਵੋਟਾਂ ਦਾ ਤੇ ਜ਼ਰੂਰ ਜਿਨ੍ਹਾਂ ਦੀ ਵੋਟ ਇੱਧਰ ਆ, ਕਿਉਂਕਿ ਤੁਹਾਨੂੰ ਪਤਾ ਹੈ ਜਿਨ੍ਹਾਂ ਨੇ OCI ਲੈ ਲਏ ਜਾਂ ਨਾਗਰਿਕਤਾ ਲੈ ਲਈ ਤੇ ਗੱਲ ਛੱਡ ਦਿਓ, ਉਹਨਾਂ ਦੀ ਨਾਗਰਿਕਤਾ ਤਾਂ ਆਪਣੇ ਆਪ ਇੱਥੋਂ ਰਹਿ ਜਾਂਦੀ ਹੈ, ਪਰ ਜਿਹੜੇ ਮਤਲਬ ਕਿ ਇੱਧਰ ਆ PR ਆ, ਤਾਂ ਉਹਨਾਂ ਨੂੰ ਜ਼ਰੂਰ ਘੱਟੋ ਘੱਟ ਇੱਧਰ ਵੇਖ ਲੈਣਾ ਚਾਹੀਦਾ ਕਿ ਤੁਹਾਡੀ ਵੋਟ ਜਿਹੜੀ ਆ ਉਹ ਕੱਟੀ ਨਾ ਜਾਵੇ। ਜੇ ਇੱਕ ਵਾਰੀ ਵੋਟ ਇਹਨਾਂ ਨੇ ਕੱਟ ਦਿੱਤੀ, ਮੁੜ ਕੇ ਉਹ ਜਿਵੇਂ ਮਾਣ ਕਹਿੰਦਾ ਸੀ ਨਾ, ਨਿੱਤ ਦੇ ਸਿਆਪੇ ਮੈਨੂੰ ਪੈ ਜਾਣਗੇ, ਕੱਲ ਨੂੰ ਵਿਆਹ ਕੇ ਮੈਨੂੰ ਲੈ ਜਾਣਗੇ, ਉਹ ਨਿੱਤ ਦੇ ਸਿਆਪੇ ਪੈਣ ਵਾਲਾ ਕੰਮ ਹੋ ਜਾਣਾ ਜੀ।
1: ਜੀ ਬਿੰਟੂ ਵੀਰ, ਬਹੁਤ ਬਹੁਤ ਧੰਨਵਾਦ ਜੀ, ਤੇ ਅਗਲੇ ਐਤਵਾਰ ਫਿਰ ਮਿਲਦੇ ਹਾਂ, ਤਦ ਤੱਕ ਆਪਣਾ ਖਿਆਲ ਰੱਖੋ, ਰੱਬ ਰੱਖਾ। ਕਾਫੀ ਵੱਡਾ ਵੇਅਰ ਹਾਊਸ ਹੈ ਤੇ ਆਪਣੀ ਪਸੰਦ ਦਾ ਤੁਸੀਂ ਜਾ ਕੇ ਪ੍ਰੋਡਕਟ ਚੂਜ਼ ਕਰ ਸਕਦੇ ਹੋ, ਨਾ ਹੋਵੇ ਤਾਂ ਆਰਡਰ ਕਰ ਦਿੰਦੇ ਆ। 403-291-1114 ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼, ਵਨ ਸਟਾਪ ਸ਼ਾਪਿੰਗ ਹੈ, ਪਰਸਨਲ ਟੈਕਸ ਫਾਈਲ ਕਰਨ ਦੀ ਕਾਰਪੋਰੇਸ਼ਨ ਦਾ, RRSP, RESP, ਲਾਈਫ ਇੰਸ਼ੋਰੈਂਸ 1876 ਨੰਬਰ, ਇਕਬਾਲ ਸਿੱਧੂ ਜੀ ਦਾ 409-568-2662 ਹੈ, 403-562-6667 ਫਿਕਸ ਆਟੋ ਕਲੀਜ਼ਨ ਦੇ ਮਾਈਕ ਰਣਦੇਵ ਤੇ ਰਘਵੀਰ ਗੱਲ ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ, ਡੈਮੇਜ ਹੋ ਗਈ, ਰੀਪੇਂਟ ਰਿਪੇਅਰ ਕਰਾਉਣੀ ਹੈ, ਸਾਰੇ ਇੰਸ਼ੋਰੈਂਸ ਕੰਪਨੀ ਆਪੇ ਹੀ ਡੀਲ ਕਰਦੇ ਆ, ਕਿਤੇ ਕੰਮ ਦੀ ਲਾਈਫ ਟਾਈਮ ਵਾਰੰਟੀ ਤੇ ਕਰਟਸੀ ਕਾਰ ਤੁਹਾਨੂੰ ਪ੍ਰੋਵਾਈਡ ਕਰਦੇ ਆ। 403-273-8899 ਨੰਬਰ ਉਹਨਾਂ ਦਾ, 403-273-8889 ਨਾਰਥ ਈਸਟ ਆਟੋਮੋਟਿਵ ਸਰਵਿਸਿਜ਼, ਕਾਰ ਵੈਨ ਜਾਂ ਟਰੱਕ ਦੇ ਰਿਪੇਅਰ, ਆਇਲ ਚੇਂਜ, ਬ੍ਰੇਕ ਚੌਬ ਦਾ ਕੰਮ ਜਾਂ ਗੱਡੀ ਕੋਈ ਆਊਟ ਆਫ ਪ੍ਰਾਵਸ ਲਈ ਇੰਸਪੈਕਸ਼ਨ ਕਰਵਾਉਣੀ ਹੈ, ਤਾਂ 403-257-7038 ਹਰਦੀਪ ਦਿਓਲ ਦਾ ਨੰਬਰ ਹੈ, 4205 Star ਐਵਨਿਊ ਸਾਊਥ ਈਸਟ ਫੋਰਸਟ ਲਾਨ ਉਹਨਾਂ ਦਾ ਐਡਰੈਸ ਹੈ। ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ, ਇੰਸ਼ੋਰੈਂਸ ਘਰ ਦੀ, ਕਾਰ ਦੀ ਜਾਂ ਕਿਸੇ ਆਫਿਸ ਤੇ ਕਮਰਸ਼ੀਅਲ ਬਿਲਡਿੰਗ ਦੀ ਕਰਵਾਉਣੀ ਹੈ, ਤਾਂ ਵਧੀਆ ਰੇਟ ਲੈਣ ਦੇ ਲਈ ਰੇਟ ਚੈੱਕ ਕਰ ਲਿਆ ਕਰੋ 1-2 ਸਾਲ ਬਾਅਦ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਵੀ ਇੱਕ ਬੰਦਾ ਕਹਿੰਦਾ ਚਲ ਆਪਾਂ ਕੋਈ ਨਹੀਂ ਟਿਕੇ ਹੋਏ ਹਾਂ, ਬਹੁਤ ਫਰਕ ਪੈ ਜਾਂਦਾ ਕਈ ਵਾਰੀ ਜੇ ਤੁਸੀਂ ਚੈੱਕ ਕਰ ਲਓ। ਤਾਂ ਹਸੀਬ ਰਹਿਮਾਨ ਨੂੰ ਫੋਨ ਕਰ ਲਓ, ਇੰਸ਼ੋਰੈਂਸ ਤੁਸੀਂ 403-353-8853, 403-353-5568 ਚੇਂਜ ਕਰੋ, ਨਾ ਕਰੋ ਜੇ ਤੁਹਾਨੂੰ ਨਾ ਲੱਗਿਆ ਕਿ ਨਹੀਂ ਬੜਾ ਰੇਟ ਵਧੀਆ, ਤਾਂ ਚੈੱਕ ਜ਼ਰੂਰ ਕਰਿਆ ਕਰੋ ਇੱਕ ਵਾਰੀ। 403-353-8853 ਨੰਬਰ ਹੈ, ਤੇ ACI ਦਾ ਪ੍ਰੋਗਰਾਮ, ਉਮੀਦ ਹੈ ਤੁਸੀਂ ਪਸੰਦ ਕੀਤਾ ਹੋਊਗਾ। ਅਗਲੇ ਐਤਵਾਰ ਫਿਰ ਮਿਲਾਂਗੇ, ਤੇ ਵੈਦਰ ਵਧੀਆ, ਇੰਜੋਏ ਕਰੋ, ਆਨੰਦ ਲਓ, ਤੇ ਇੱਕ ਵਾਰੀ ਫਿਰ ਜਾਇਓ, ਗੇੜਾ ਕੱਢਿਆਓ ਕਾਰਨਰ ਸਟੋਨ ਵੱਲ ਨੂੰ, ਤੇ ਜਲੇਬੀਆਂ ਤੇ ਰਬੜੀ 8 ਵਜੇ ਤੱਕ ਹਲੇ ਘੰਟਾ ਹੋਰ ਉੱਥੋਂ ਤੁਸੀਂ ਲੈ ਸਕਦੇ ਹੋ, ਦੇਸੀ ਘਿਓ ਦੀਆਂ ਜਲੇਬੀਆਂ ਨੇ, ਬਹੁਤ ਹੀ ਸਵਾਦ ਹੈ, ਤੇ ਮਿਲਦੇ ਹਾਂ ਫਿਰ ਅਗਲੇ ਐਤਵਾਰ, ਰੱਬ ਰਾਖਾ।

0: Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਛੋ 2935

ਅੱਜ ਦੇ ਪ੍ਰੋਗਰਾਮ ਵਿੱਚ ਮੌਸਮ ਦੀ ਥੋੜੀ ਜਿਹੀ ਗੱਲ ਕਰ ਲਈਏ। ਇਸ ਵੇਲੇ 24 ਡਿਗਰੀ ਸੈਲਸੀਅਸ ਹੈ ਕੈਲਗਰੀ ਵਿੱਚ, ਤੇ ਜੇ ਅਗਲੇ ਦਿਨਾਂ ਦੀ ਗੱਲ ਕਰੀਏ, ਪਹਿਲਾਂ ਅੱਜ ਰਾਤ ਨੂੰ 10-11 ਡਿਗਰੀ ਸੈਲਸੀਅਸ, ਕੱਲ ਨੂੰ ਦਿਨ ਵੇਲੇ ਕਾਫੀ ਗਰਮ ਹੋਵੇਗਾ 27 ਡਿਗਰੀ, ਤੇ ਸ਼ਾਮ ਨੂੰ ਹਲਕੀ ਫੁਲਕੀ ਬਾਰਿਸ਼ ਦੀ ਸੰਭਾਵਨਾ ਵੀ ਹੈ। ਉਸ ਤੋਂ ਅਗਲੇ ਦਿਨ 27, ਫਿਰ ਵੀਰਵਾਰ ਨੂੰ 22, ਫਿਰ 26, ਫਿਰ 15, ਵੀਕਐਂਡ 'ਤੇ ਥੋੜ੍ਹੀ ਬਹੁਤੀ ਬਾਰਿਸ਼ ਦੀ ਸੰਭਾਵਨਾ ਹੈ। ਇਹ ਸਾਰੇ ਰੰਗ ਮੌਸਮ ਦੇ ਸਾਨੂੰ ਵੇਖਣ ਨੂੰ ਮਿਲਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਕੁੱਲ ਮਿਲਾ ਕੇ ਖੁਸ਼ਗਵਾਰ ਮੌਸਮ ਹੈ, ਬਾਰਿਸ਼ਾਂ ਦੀ ਥੋੜ੍ਹੀ ਜਿਹੀ ਲੋੜ ਮਹਿਸੂਸ ਹੋ ਰਹੀ ਹੈ ਕਿ ਮੀਂਹ ਵਗੈਰਾ ਪੈ ਜਾਣ ਅਤੇ ਜੋ ਖੁਸ਼ਕੀ ਦਾ ਸਮਾਂ ਹੈ ਇਸ ਤਰ੍ਹਾਂ ਨਿਕਲ ਜਾਵੇ, ਤਾਂ ਕਿ ਸਾਡੇ ਲੌਨਸ, ਯਾਰਡਸ, ਫੁੱਲ ਬੂਟੇ, ਬਗੀਚੀਆਂ ਸਾਰੇ ਹਰੇ ਭਰੇ ਹੋ ਜਾਣ। ਵੈਸੇ ਰੂਰਲ ਏਰੀਏ ਵੱਲ ਨੂੰ ਜਾਈਏ ਤਾਂ ਤੁਰੰਤ ਪਤਾ ਲੱਗ ਜਾਂਦਾ ਕਿ ਫਸਲਾਂ ਦੀ ਬਿਜਾਈ ਬੜੇ ਜ਼ੋਰ ਨਾਲ ਚੱਲ ਰਹੀ ਹੈ ਅਤੇ ਫਾਰਮਰ ਲੱਗੇ ਹੋਏ ਨੇ ਜੀ। ਸੋ ਉਹਨਾਂ ਨੂੰ ਵੀ ਫਸਲ ਦੇ ਵਾਸਤੇ ਨਮੀ ਦੀ ਜ਼ਰੂਰਤ ਹੋਏਗੀ, ਅਤੇ ਕੁਦਰਤ ਨੇ ਆਪਣਾ ਕੰਮ ਜਾਰੀ ਰੱਖਣਾ, ਅਤੇ ਇਸ ਨੂੰ ਅਸੀਂ ਮੌਸਮ ਦੀ ਡਿਟੇਲ ਨੂੰ ਆਪ ਜੀ ਤੱਕ ਪਹੁੰਚਾਉਂਦੇ ਰਹਾਂਗੇ। ਅਤੇ ਆਓ ਪ੍ਰੋਗਰਾਮ ਨੂੰ ਅੱਗੇ ਤੁਰਨ ਤੋਂ ਪਹਿਲਾਂ ਜਿਹੜੀਆਂ ਅੱਜ ਖਬਰਾਂ ਨੇ ਉਹਨਾਂ 'ਤੇ ਮੋਟੀ ਮੋਟੀ ਝਾਤ ਮਾਰਦੇ ਹਾਂ ਕਿ ਕਿਹੜੀਆਂ ਖਬਰਾਂ 'ਤੇ ਚਰਚਾ ਹੋਵੇਗੀ। ਮਾਰਕੀਟ ਦੀ ਗੱਲ ਕਰਾਂਗੇ ਕਿ ਕੱਚੇ ਤੇਲ ਦੀਆਂ ਕੀਮਤਾਂ ਅਤੇ ਕਰੰਸੀ ਦੀਆਂ ਕੀਮਤਾਂ ਕਿੱਧਰ ਨੂੰ ਜਾ ਰਹੀਆਂ ਨੇ। ਇਸ ਤੋਂ ਇਲਾਵਾ ਕੀ ਇਰਾਨ ਅਤੇ USA ਦਾ ਸਮਝੌਤਾ ਕੋਈ ਨਜ਼ਰ ਆ ਰਿਹਾ, ਇਹਦੇ ਬਾਰੇ ਗੱਲ ਕਰਾਂਗੇ। ਭਾਰਤ ਦੇ ਵਪਾਰ ਮੰਤਰੀ, ਵਣਜ ਮੰਤਰੀ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ, ਕਾਮਰਸ ਮਿਨਿਸਟਰ, ਉਹ ਕੈਨੇਡਾ ਦੇ ਦੌਰੇ 'ਤੇ ਨੇ। ਇਸ ਵੇਲੇ ਕੈਨੇਡਾ ਵਿੱਚ ਆਏ ਹੋਏ ਨੇ ਅਤੇ ਵੱਡੇ ਵੱਡੇ ਸਮਝੌਤੇ ਹੋ ਰਹੇ ਨੇ ਜੀ, ਗੱਲ ਕਰਾਂਗੇ ਉਹ ਕੀ ਕਹਿੰਦੇ ਨੇ। ਅਤੇ ਵੱਡਾ ਵਫਦ ਕੈਨੇਡਾ ਆਇਆ ਹੋਇਆ ਭਾਰਤ ਸਰਕਾਰ ਦਾ, ਇਸ ਵੇਲੇ ਵੱਡਾ ਗਰੁੱਪ ਆਇਆ ਹੋਇਆ ਵਪਾਰਕ ਗੱਲਬਾਤ ਵਾਸਤੇ। ਇਸ ਤੋਂ ਅੱਗੇ ਕੁਝ ਖਬਰਾਂ ਆਪਣੇ ਭਾਈਚਾਰੇ ਨਾਲ ਸੰਬੰਧਿਤ ਹੈਗੀਆਂ ਨੇ, ਜਿਸ ਵਿੱਚ ਪੀਲ ਪੁਲਿਸ ਵੱਲੋਂ ਫਰੌਤੀਆਂ ਦੇ ਚੱਲਦਿਆਂ ਇੱਕ ਵੱਡੇ ਗਰੁੱਪ ਦਾ ਪਰਦਾ ਫਾਸ਼ ਕੀਤਾ ਗਿਆ। ਇਹ ਗਰੁੱਪ ਨੈੱਟਵਰਕ ਕਿੱਥੇ ਕਿੱਥੇ ਕਿਵੇਂ ਕੰਮ ਕਰਦਾ ਸੀ ਇਹਦੇ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਗਈ, ਅਤੇ 17 ਜਣੇ ਤਕਰੀਬਨ ਪੰਜਾਬੀ ਮੁੰਡੇ ਜਿਹੜੇ ਨੇ ਜੀ ਉਹ ਚਾਰਜ ਕੀਤੇ ਗਏ ਨੇ। ਹੈਲੀਫੈਕਸ ਦੇ ਵਿੱਚ ਇੱਕ ਘਿਨਾਉਣੀ ਜੀ ਵਾਰਦਾਤ ਹੋਈ ਹੈ, ਨਵਜੰਮਿਆ ਬੱਚਾ ਮ੍ਰਿਤਕ ਪਾਇਆ ਗਿਆ, ਉਸਨੂੰ ਸੁੱਟ ਦਿੱਤਾ ਗਿਆ ਐਵੇਂ ਹੀ। ਉਸਨੂੰ ਜਨਮ ਦੇਣ ਵਾਲੀ ਮਾਂ ਗੰਭੀਰ ਹੈ ਅਤੇ ਦੋ ਹਸਬੈਂਡ ਵਾਈਫ ਪੰਜਾਬੀ ਜਿਹੜੇ ਨੇ ਜੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਇਹਦੇ 'ਤੇ ਅਸੀਂ ਚਰਚਾ ਕਰਾਂਗੇ ਖਬਰ ਕੀ ਹੈ। ਕੈਨੇਡਾ ਵਿੱਚ ਜੰਗਲੀ ਅੱਗਾਂ ਦਾ ਸੀਜ਼ਨ ਦੇਖ ਰਹੇ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਵੱਡਾ ਹੀ ਹੁੰਦਾ ਜਾ ਰਿਹਾ। ਇਸ ਦੇ ਚੱਲਦਿਆਂ ਕੈਨੇਡਾ ਸਰਕਾਰ ਨੇ ਪਹਿਲਾਂ ਤੋਂ ਵੱਡੇ ਇੰਤਜ਼ਾਮ ਕੀਤੇ ਨੇ ਅਤੇ ਇਸ ਲਈ ਨਵੇਂ ਜਹਾਜ਼ ਜਿਹੜੇ ਨੇ ਅੱਗ ਬੁਝਾਉਣ ਲਈ ਉਹਨਾਂ ਨੂੰ ਲੀਜ਼ ਕੀਤਾ। ਅਲਬਰਟਾ ਰੈਫਰੈਂਡਮ ਬਾਰੇ ਮਾਰਕ ਕਾਰਨੀ ਬੋਲੇ ਨੇ, ਉਹਨਾਂ ਨੇ ਇਸ ਨੂੰ ਡੇਂਜਰਸ ਬਲਫ ਕਿਹਾ ਹੈ, ਧਮਕੀ ਜਾਂ ਜੋ ਵੀ ਕਹਿ ਲਓ ਹੁਣ ਤੁਸੀਂ ਇਸ ਨੂੰ। ਲੇਕਿਨ ਮਾਰਕ ਕਾਰਨੀ ਨੇ ਆਪਣੇ ਆਪਣੀ ਇਰਾਦੇ ਨੇ ਇਸ ਬਾਰੇ ਸਪਸ਼ਟ ਕਰ ਦਿੱਤੇ ਨੇ। ਕੈਨੇਡਾ ਵਿੱਚ ਵੱਖਵਾਦੀ ਸੁਰਾਂ ਨੂੰ ਲੈ ਕੇ ਕੀ ਲੋਕ ਕਹਿ ਰਹੇ ਨੇ ਅਲਬਰਟਾ ਦੀਆਂ ਨੂੰ, ਉਹਦੇ ਬਾਰੇ ਵੀ ਗੱਲ ਕਰਾਂਗੇ। ਲੇਕਿਨ ਅਲਬਰਟਾ ਦੇ ਵਿੱਚ ਹੁਣ ਅਲਬਰਟਾ ਨੂੰ ਕੈਨੇਡਾ ਵਿੱਚ ਰੱਖਣ ਲਈ ਇੱਕ ਕੰਪੇਨ ਸ਼ੁਰੂ ਕਰ ਦਿੱਤੀ ਗਈ ਹੈ, ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਅਤੇ ਡੈਨੀਅਲ ਸਮਿਥ ਦੇ ਸਰਵੇਖਣ ਸੰਬੰਧੀ ਅੱਜ ਦੇ ਪ੍ਰੋਗਰਾਮ ਵਿੱਚ ਸੀ ਸਵਾਲ ਵੀ,

ਆਪਕੀ ਨਾਲ ਸਾਂਝਾ ਕਰਾਂਗੇ। ਇੱਕ ਸਰਵੇਖਣ ਦੇ ਵਿੱਚ ਪਤਾ ਲੱਗਦਾ ਹੈ ਕਿ ਕੈਨੇਡਾ ਦੇ ਵਿੱਚ ਬਹੁ ਗਿਣਤੀ ਲੋਕ ਮੰਨ ਰਹੇ ਨੇ ਕਿ ਮੁਲਕ ਸਹੀ ਦਿਸ਼ਾ ਵੱਲ ਨੂੰ ਜਾ ਰਿਹਾ ਹੈ। ਨਵਦੀਪ, ਮੈਂ ਸਾਬਕਾ ਫੈਡਰਲ ਮਿਨਿਸਟਰ, ਸਾਬਕਾ ਲਿਬਰਲ ਮੈਂਬਰ ਪਾਰਲੀਮੈਂਟ, ਉਹ ਓਨਟੇਰੀਓ ਵਿੱਚ ਲਿਬਰਲ ਲੀਡਰਸ਼ਿਪ ਦੀ ਦੌੜ ਦੇ ਵਿੱਚ ਸ਼ਾਮਲ ਹੋ ਗਏ ਨੇ। ਕੈਨੇਡਾ ਸਰਕਾਰ ਨੇ ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਵਸਨੀਕਾਂ ਲਈ ਵੀਜ਼ਾ ਸ਼ਰਤ ਖਤਮ ਕਰਨ ਦਾ ਐਲਾਨ ਕੀਤਾ ਹੈ। ਟਿਮ ਹੋਰਟਨਸ ਵਾਲੇ ਕਹਿੰਦੇ ਨੇ ਕਿ ਅਸੀਂ 80 ਨਵੇਂ ਸਟੋਰ ਖੋਲ੍ਹਣੇ ਨੇ, ਪੁਰਾਣੇ ਸਟੋਰਾਂ ਨੂੰ ਵੀ ਦਰੁਸਤ ਕਰਨਾ ਅਤੇ 10,000 ਅਸੀਂ ਕੈਨੇਡੀਅਨ ਇੰਪਲਾਈ ਹੁਣ ਰੱਖਾਂਗੇ। ਕੱਚੇ ਜਿਹੜੇ ਟੈਂਪਰੇਰੀ ਫੋਰਨ ਵਰਕਰ ਨੇ ਉਹ ਉੱਧਰ ਨੂੰ ਹੁਣ ਨਹੀਂ ਜਾਵਾਂਗੇ। ਖਬਰਾਂ ਹੋਰ ਵੀ ਬਹੁਤ ਸਾਰੀਆਂ ਨੇ ਜੋ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦੇ ਯਤਨ ਕਰਾਂਗੇ ਅਸੀਂ, ਅਤੇ ਸਵਾਲ ਵੀ ਅੱਜ ਦਾ ਹੋਵੇਗਾ ਜੀ। ਇਹ ਸਭ ਕੁਝ ਅਗਲੇ ਤਕਰੀਬਨ 1.5-2 ਘੰਟਿਆਂ ਦੇ ਵਿੱਚ ਆਪ ਜੀ ਨਾਲ ਸਾਂਝਾ ਕਰਾਂਗੇ। 6 ਵਜੇ ਤੱਕ ਮੇਰਾ ਅਤੇ ਆਪ ਜੀ ਦਾ ਸਾਥ ਹੈ, ਅਤੇ ਸਾਰੀਆਂ ਖਬਰਾਂ ਇਸ ਤੋਂ ਇਲਾਵਾ ਜਿਹੜੀਆਂ ਮੈਂ ਦੱਸੀਆਂ ਨੇ, ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਖਬਰਾਂ ਹੈਗੀਆਂ ਨੇ, ਉਹ ਸਾਂਝੀਆਂ ਕੀਤੀਆਂ ਜਾਣਗੀਆਂ। ਇਸ ਪ੍ਰੋਗਰਾਮ ਦੇ ਸਪੌਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਚੰਗੇ ਰੇਟ ਤੁਸੀਂ ਅਗਰ ਲੈਣੇ ਨੇ ਤਾਂ 587-8-1238 'ਤੇ ਸੰਪਰਕ ਕਰ ਲਓ। 587-8-3-2-1-2-0-8 ਬੈਸਟ ਰੇਟ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਦੇਣਗੇ ਮਾਨਸ ਪਹੁਜਾ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਤੇ ਬਿੱਲ ਸਰਕਾਰ ਨੂੰ ਭੇਜੇਗੀ। ਇਹ ਕੰਪਨੀ ਸੇਵਾਵਾਂ ਆਪ ਜੀ ਦੇ ਬਜ਼ੁਰਗਾਂ ਲਈ, ਅਤੇ ਬਿਲਿੰਗ ਗੌਰਮੈਂਟ ਨੂੰ ਫੋਨ ਨੰਬਰ 825-760-9783 8257600983 YYC ਹੋਮ ਕੇਅਰ। ਮਰਸੀਡੀਜ਼ ਬੈਂਜ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਜਿੱਥੇ ਤੁਸੀਂ ਗੁੱਡ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ 403-903-6757 4039036757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ, ਜੋ ਕਿ ਸੁਪਰਵਿਜ਼ਰ ਇੰਸ਼ੋਰੈਂਸ ਅਤੇ ਲਾਈਫ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਭਰੋਸੇਯੋਗ ਸੇਵਾਵਾਂ ਲੈਣ ਲਈ ਪੰਜਾਬ ਇੰਸ਼ੋਰੈਂਸ 'ਤੇ ਤੁਸੀਂ ਗੱਲਬਾਤ ਕਰੋ 403-404-3500 'ਤੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਹਰੀ। ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਕਿ ਦੇਸੀ ਕੋਬੀ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ 24 ਘੰਟੇ 7 ਦਿਨ ਖੁੱਲ੍ਹਣ ਵਾਲਾ ਰੈਸਟੋਰੈਂਟ, ਬਹੁਤ ਵਧੀਆ ਸਿਟਿੰਗ ਅਰੇਂਜਮੈਂਟ ਹੈ, ਫੈਮਲੀਜ਼ ਦੇ ਨਾਲ ਜਾ ਕੇ ਖਾਣਾ ਹੋਵੇ ਤਾਂ ਬਹੁਤ ਵਧੀਆ, ਬੈਸਟ ਪਲੇਸ ਨਾਰਥ ਈਸਟ ਕੈਲਗਰੀ ਵਿੱਚ। ਐਨੀ ਟਾਈਮ 24 ਘੰਟੇ 7 ਦਿਨ, ਸਮਾਂ ਦੇਖਣ ਦੀ ਲੋੜ ਨਹੀਂ ਖੁੱਲ੍ਹਾ ਕਿ ਨਹੀਂ ਖੁੱਲ੍ਹਾ, ਐਤਵਾਰ ਹੈ, ਲੇਟ ਨਾਈਟ ਹੈ, ਅਰਲੀ ਮਾਰਨਿੰਗ ਆ, ਬੇਝਿਜਕ ਹੋ ਕੇ ਜਾਓ ਮਦਰ ਇੰਡੀਆ ਰੈਸਟੋਰੈਂਟ। ਫੋਨ ਨੰਬਰ 403-461-6161 4034-616-1-6161। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ ਜੀ, ਜਿੱਥੇ ਤੁਸੀਂ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਬਣਾ ਸਕਦੇ ਹੋ। ਇੱਥੋਂ ਤੁਸੀਂ ਪਾਸਪੋਰਟ ਵਰਗੀਆਂ ਫੋਟੋ, ਜੋ ਚਾਹੇ ਪਾਸਪੋਰਟ ਦੀਆਂ ਹੋਣ, ਵੀਜ਼ੇ ਦੀਆਂ ਹੋਣ, PR ਦੀਆਂ ਹੋਣ, PR ਐਪਲੀਕੇਸ਼ਨ ਦੀਆਂ ਹੋਣ, PR ਕਾਰਡ ਦੀਆਂ ਹੋਣ, ਜਾਂ ਹੋਰ ਇਸ ਤਰ੍ਹਾਂ ਦੀ ਸਿਕਿਉਰਿਟੀ ਲਾਇਸੈਂਸ ਜਾਂ ਕਿਸੇ ਤਰ੍ਹਾਂ ਦੀ ਫੋਟੋ ਜਿਹੜੀ ਚਾਹੀਦੀ ਹੋਵੇ, ਅਤੇ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਸਿਰਫ $7 ਦੇ ਵਿੱਚ ਤੁਹਾਨੂੰ ਇਹ ਤਿਆਰ ਕਰਕੇ ਦੇਣਗੇ ਜੀ। ਫੋਨ ਨੰਬਰ 403-947-0060 ਪਿਕਸਲ ਫੋਟੋ ਸਟੂਡੀਓ। ਅਤੇ ਆਓ ਹੁਣ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ, ਅਤੇ ਗੱਲ ਪਹਿਲਾਂ ਜਿਹੜਾ ਮਾਰਕੀਟ ਦੀ ਕਰ ਲੈਂਦੇ ਹਾਂ ਜੀ। ਮਾਰਕੀਟ ਦੇ ਵਿੱਚ ਜਿਹੜੇ ਆਸਾਰ ਨਜ਼ਰ ਆਏ ਕਿ ਸ਼ਾਇਦ ਇਰਾਨ ਅਤੇ ਅਮਰੀਕਾ ਦੇ ਦਰਮਿਆਨ ਕਿਸੇ ਸਮਝੌਤੇ 'ਤੇ ਪਹੁੰਚਿਆ ਜਾ ਰਿਹਾ, ਅਤੇ ਉਸ ਤੋਂ ਬਾਅਦ ਹੁਣ ਅਸੀਂ ਇਹ ਸਮਝ ਸਕਦੇ ਹਾਂ ਕਿ ਮਾਰਕੀਟ ਨੂੰ ਜੋ ਫਰਕ ਪੈਂਦਾ ਉਹ ਪਿਆ, ਉਹ ਇਸ ਤਰ੍ਹਾਂ ਕਿ ਕੱਚੇ ਤੇਲ ਦੀਆਂ ਕੀਮਤਾਂ ਜੋ ਵੀਕਐਂਡ ਤੋਂ ਪਹਿਲਾਂ 100 ਤੋਂ ਉੱਪਰ ਹੀ ਸਨ, ਅੱਜ ਜਿਹੜੇ ਦੋਵੇਂ ਕਿਸਮਾਂ ਦਾ ਕਰੂਡ ਆਇਲ ਹੈ, ਬ੍ਰੈਂਟ ਕਰੂਡ ਜਾਂ WTI ਵੈਸਟ ਟੈਕਸਸ ਇੰਟਰਮੀਡੀਏਟ, ਦੋਵੇਂ $100 ਤੋਂ ਹੇਠਾਂ ਟ੍ਰੇਡ ਹੋ ਰਹੇ ਨੇ। ਬ੍ਰੈਂਟ ਕਰੂਡ 96-97 ਦੇ ਆਸ ਪਾਸ ਅਤੇ WTI ਕਰੂਡ ਜਿਹੜਾ ਹੈ 90 ਦੇ ਆਸ ਪਾਸ ਟ੍ਰੇਡ ਹੋ ਰਿਹਾ। ਸੋ ਇਹ ਕੀਮਤਾਂ ਦੇ ਵਿੱਚ ਥੋੜ੍ਹਾ ਜਿਹਾ ਟਿਕਾ ਆਇਆ।

70 ਰੁਪਏ 70.5 ਰੁਪਏ ਤੋਂ ਵਾਪਸ ਮੁੜ ਕੇ ਅੱਜ ਮਾਫ ਕਰਨਾ ਜੀ ਅੱਜ ਭਾਰਤੀ ਰੁਪਏ ਦੇ ਵਿੱਚ ਥੋੜੀ ਜੀ ਬੈਟਰ ਪਰਫਾਰਮੈਂਸ ਨੋਟ ਕੀਤੀ ਗਈ ਹੈ ਉਹ ਇਹ ਕਿ 68 ਰੁਪਏ ਤੇ 99 ਪੈਸੇ ਤਕਰੀਬਨ 69 ਰੁਪਈਏ ਪੂਰੀ 1.5 ਰੁਪਏ ਦੀ ਗਿਰਾਵਟ ਜਿਹੜੀ ਹੈ ਜੀ ਉਹ ਦਰਜ ਕੀਤੀ ਗਈ ਹੈ ਪਿਛਲੇ ਕੁਛ ਦਿਨਾਂ ਦੇ ਵਿੱਚ ਸੋ ਇਸ ਵੇਲੇ ਤੁਸੀਂ 1 ਕੈਨੇਡੀਅਨ ਡਾਲਰ ਦੇ ਤੁਹਾਨੂੰ 69 ਰੁਪੀਸ ਜਿਹੜੇ ਨੇ ਜੀ ਉਹ ਮਿਲ ਸਕਦੇ ਨੇ ਤੇ ਅਮਰੀਕਨ ਦੇ ਮੁਕਾਬਲੇ 95 ਰੁਪਏ 95 ਰੁਪੀਸ ਐਂਡ 25 ਪੈਸੇ USA ਤੇ ਇਰਾਨ ਦੇ ਜਿਹੜੇ ਖਬਰਾਂ ਆਈਆਂ ਕਿ ਉਹ ਇੱਕ ਸਮਝੌਤੇ ਵੱਲ ਨੂੰ ਵੱਧ ਰਹੇ ਨੇ ਤੇ ਅੱਜ ਜਦੋਂ ਮਾਰਕੀਟਸ ਖੁੱਲੀਆਂ ਤੇ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਸੀ ਤਕਰੀਬਨ 7% ਡਿੱਗੀਆਂ ਇਸ ਆਸ ਨਾਲ ਕਿ ਦੋਵੇਂ ਦੇਸ਼ਾਂ ਦੇ ਵਿਚਕਾਰ ਕੋਈ ਕੋਈ ਚੰਗੀ ਗੱਲਬਾਤ ਚੱਲ ਰਹੀ ਹੈ ਤੇ ਸਟੇਟ ਆਫ ਹਾਰਮੋਜ਼ ਜਿਹੜਾ ਹੈ ਉਹ ਖੁੱਲ ਸਕਦਾ ਹਾਲਾਂਕਿ ਜਿਹੜੀ ਇੱਕ ਦਮ ਸਮਝੌਤੇ ਦੀ ਜਿਹੜੀ ਆਸ ਹੈ ਉਸ ਨੂੰ ਅਮਰੀਕਾ ਵੱਲੋਂ ਵੀ ਤੇ ਇਰਾਨ ਵੱਲੋਂ ਵੀ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਕਿ ਨਹੀਂ ਇਸ ਤਰ੍ਹਾਂ ਦੇ ਕੋਈ ਚਾਂਸ ਨਹੀਂ ਕਿ ਇੱਕਦਮ ਕੋਈ ਸਮਝੌਤਾ ਹੋ ਸਕਦਾ ਇਰਾਨ ਦੇ ਸਭ ਤੋਂ ਜਿਹੜੇ ਸੀਨੀਅਰ ਗੱਲਬਾਤ ਵਾਲੇ ਨੈਗੋਸ਼ੀਏਟਰ ਹੈਗੇ ਨੇ ਤੇ ਉਹਨਾਂ ਦੇ ਫੋਰਨ ਮਿਨਿਸਟਰ ਉਹ ਕਤਰ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਦੋਹਾ ਦੇ ਵਿੱਚ ਸਨ ਤੇ ਜਿੱਥੇ USA ਦੇ ਨਾਲ ਕਿਸੇ ਡੀਲ ਤੇ ਪਹੁੰਚਣ ਦੀ ਕੋਸ਼ਿਸ਼ ਹੋ ਰਹੀ ਹੈ 3 ਮਹੀਨੇ ਪੁਰਾਣੀ ਜਿਹੜੀ ਲੜਾਈ ਹੈ ਇਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਦੋਵੇਂ ਧਿਰਾਂ ਨੇ ਕਿਹਾ ਕਿ ਅਸੀਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਤੇ ਕੰਮ ਕੀਤਾ ਤੇ ਪ੍ਰੋਗਰੈਸ ਹੋਈ ਵੀ ਹੈ ਜਿਹਦੇ ਨਾਲ ਲੜਾਈ ਰੁਕੇਗੀ ਤੇ ਨੈਗੋਸ਼ੀਏਟਰ ਜਿਹੜੇ ਨੇ ਉਹ 60 ਦਿਨਾਂ ਦੇ ਵਿੱਚ ਕਿਸੇ ਨਾ ਕਿਸੇ ਡੀਲ ਤੇ ਪਹੁੰਚ ਸਕਦੇ ਨੇ ਭਾਵੇਂ ਕਿ ਡੀਲ ਨਹੀਂ ਹੋਈ ਪਰ ਕੁਛ ਇਸ ਤਰ੍ਹਾਂ ਦੀ ਆਸ ਬੱਝੀ ਹੈ ਕਿ ਸਟੇਟ ਆਫ ਹਾਰਮੋਜ਼ ਦੇ ਵਿੱਚੋਂ ਤੇਲ ਜਿਹੜਾ ਹੈ ਕੁਛ ਉਹ ਵਗਣਾ ਸ਼ੁਰੂ ਹੋ ਜਾਵੇਗਾ ਤੇਲ ਉਹਦੀ ਢੋਆ ਢੁਆਈ ਜਿਹੜੀ ਘੱਟੋ ਘੱਟ ਹੈ ਉਹ ਅੱਗੇ ਤੁਰੇਗੀ ਸੋ ਅੱਜ ਟਰੂਥ ਸੋਸ਼ਲ ਦੇ ਉੱਪਰ ਪੋਸਟ ਕਰਦੇ ਹੋਏ US ਪ੍ਰੈਜੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ USA ਦੇ ਜਿਹੜੀ ਅਮਰੀਕਾ ਦੇ ਨਾਲ ਕੋਸ਼ਿਸ਼ਾਂ ਨੇ ਗੱਲਬਾਤ ਉਹ ਕਹਿੰਦੇ ਨੇ ਕਿ ਟਾਕਸ ਵਿਦ ਇਰਾਨ ਆਰ ਗੋਇੰਗ ਨਾਈਸਲੀ ਪਰ ਇਹ ਗੱਲ ਕਹਿ ਕੇ ਫਿਰ ਉਹਨੇ ਵਾਰਨਿੰਗ ਵੀ ਦਿੱਤੀ ਹੈ ਕਿ ਜੇ ਇਹ ਗੱਲਬਾਤ ਨਹੀਂ ਸਿਰੇ ਚੜ੍ਹਦੀ ਤਾਂ ਹਮਲਾ ਵੀ ਹੋਵੇਗਾ ਤੇ ਨਾਲ ਡੋਨਲਡ ਟਰੰਪ ਨੇ ਅਰਬ ਤੇ ਹੋਰ ਮੁਸਲਮਾਨ ਮੁਲਕਾਂ ਨੂੰ ਇਸਲਾਮਿਕ ਕੰਟਰੀਜ਼ ਨੂੰ ਅਬਰਾਹਿਮ ਅਕੋਰਡਸ ਤੇ ਸਾਈਨ ਕਰਨ ਲਈ ਜਿਹੜਾ ਉਹ ਪ੍ਰੇਰ ਰਹੇ ਨੇ ਸੋ ਟਰੰਪ ਦੀ ਪਹਿਲੇ ਜਿਹੜੀ ਪ੍ਰੈਜੀਡੈਂਸ਼ੀਅਲ ਉਹਨਾਂ ਦੇ 4 ਸਾਲ ਸੀਗੇ ਉਹਨਾਂ ਦੇ ਵਿੱਚ ਇਹ ਕੀਤਾ ਗਿਆ ਸੀਗਾ ਸਿਸਟਮ ਕਿ ਅਰਬ ਦੇ ਨਾਲ ਤੇ ਹੋਰ ਮੁਸਲਿਮ ਮੈਜੋਰਟੀ ਸਟੇਟਸ ਦੇ ਨਾਲ ਤੇ ਇਜ਼ਰਾਈਲ ਦੇ ਨਾਲ ਸਮਝੌਤੇ ਜਿਹੜੇ ਨੇ ਜੀ ਕੁਛ ਸੰਬੰਧ ਜਿਹੜੇ ਨੇ ਉਹ ਬਿਹਤਰ ਕੀਤੇ ਜਾ ਸਕਣ ਸੋ ਇਰਾਨ ਦੀ ਫੋਰਨ ਮਿਨਿਸਟਰੀ ਨੇ ਇਹ ਗੱਲ ਕੀਤੀ ਸੀ ਕਿ ਇਰਾਨ ਵਾਲੇ ਲੜਾਈ ਨੂੰ ਮੁਕਾਉਣ ਲਈ ਜਿਹੜੀ ਗੱਲਬਾਤ ਕਰ ਰਹੇ ਨੇ ਤੇ ਨਿਊਕਲੀਅਰ ਇਸ਼ੂ ਤੇ ਉਹ ਕੋਈ ਹੋਰ ਕਿਸੇ ਗੱਲ ਤੇ ਨਹੀਂ ਪਹੁੰਚਣਾ ਚਾਹੁੰਦੇ ਸੋ ਇਸ ਵੇਲੇ ਗੱਲ ਤਾਂ ਕੋਈ ਚੱਲ ਰਹੀ ਹੈ ਲੇਕਿਨ ਇਹ ਇਸ ਤਰ੍ਹਾਂ ਮੰਨ ਲੈਣਾ ਕਿ ਇੱਕਦਮ ਕੋਈ ਸਮਝੌਤਾ ਹੋ ਜਾਵੇਗਾ ਇਸ ਨੂੰ ਦੋਵੇਂ ਤਰ੍ਹਾਂ ਮੰਨਣ ਨੂੰ ਤਿਆਰ ਨੇ ਫੋਰਨ ਮਿਨਿਸਟਰੀ ਸਪੋਕਸਪਰਸਨ ਇਸਮਾਇਲ ਬਕਈ ਦੇ ਰਿਮਾਰਕਸ ਵੀ ਇਹੋ ਕਹਿੰਦੇ ਨੇ ਇਰਾਨ ਦੇ ਤੇ US ਸਟੇਟ ਦੇ ਜਿਹੜੇ US ਸੈਕਟਰੀ ਆਫ ਸਟੇਟ ਜਿਹੜੇ ਮਾਰਕੋ ਰੂਬੀਓ ਨੇ ਤੇ ਉਹ ਕਹਿੰਦੇ ਨੇ ਕਿ ਅਸੀਂ ਡੀਲ ਤੇ ਪਹੁੰਚ ਵੀ ਸਕਦੇ ਹਾਂ ਲੇਕਿਨ ਪ੍ਰੈਜੀਡੈਂਟ ਟਰੰਪ ਜਿਹੜੇ ਕਹਿੰਦੇ ਕਿ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਤੇ ਅਸੀਂ ਅਜੇ ਪਹੁੰਚੇ ਨਹੀਂ ਹਾਂ ਰੂਬੀਓ ਨੇ ਇਹ ਗੱਲਬਾਤ ਜਿਹੜੀ ਕੀਤੀ ਸੀ ਕਿ ਅਸੀਂ ਗੱਲਬਾਤ ਤੇ ਜਲਦੀ ਪਹੁੰਚ ਸਕਦੇ ਹਾਂ ਉਹ ਦਿੱਲੀ ਦੇ ਵਿੱਚ ਸੀਗੇ ਜੀ ਤੇ ਉੱਥੇ ਕਿਉਂਕਿ ਇੰਡੀਆ ਗਏ ਹੋਏ ਸੀ ਤੇ ਅਸੀਂ ਉਹਨਾਂ ਨੇ ਇੱਕ ਵਾਰ ਤੇ ਇੰਨੀ ਆਸ ਜਿਹੜੀ ਦਿਖਾ ਦਿੱਤੀ ਸੀ ਕਿ ਬਹੁਤ ਜਲਦੀ ਹੋ ਸਕਦਾ ਹੈ ਕਿ ਕੋਈ ਸਾਨੂੰ ਕੋਈ ਚੰਗੀ ਖਬਰ ਮਿਲੇ ਪਰ ਹਾਲ ਦੀ ਘੜੀ ਇੱਕਦਮ ਲੱਗਦਾ ਨਹੀਂ ਹੈ ਫਿਰ ਇਹ ਜਿਹੜੀ ਗੱਲਬਾਤ ਹੈ ਪਹਿਲਾਂ ਵੀ ਇਸ ਤਰ੍ਹਾਂ ਹੋ ਚੁੱਕਾ ਕਿ ਲੱਗਦਾ ਗੱਲਬਾਤ ਹੋ ਗਈ ਤੇ ਫਿਰ ਕੁਛ ਨਾ ਕੁਛ ਇਸ ਤਰ੍ਹਾਂ ਦਾ ਹੋ ਜਾਂਦਾ ਤੇ ਉਸ ਤੋਂ ਬਾਅਦ ਫਿਰ ਗੱਲ ਅੱਗੇ ਵੱਧਦੀ ਨਹੀਂ ਹੈ ਸੋ ਸਟੇਟ ਆਫ ਹਾਰਮੋਜ਼ ਕਦੋਂ ਖੁੱਲ੍ਹੇਗਾ ਜਿੱਥੋਂ ਦੁਨੀਆ ਦਾ 20% ਤੇਲ ਅਤੇ ਨੈਚੁਰਲ ਗੈਸ ਜਿਹੜੀ ਆ ਉਸ ਰਸਤੇ ਦੇ ਵਿੱਚੋਂ ਲੰਘਦੀ ਹੈ 2025 ਦੇ ਵਿੱਚ ਇਸ ਰਸਤੇ ਤੋਂ 20 ਮਿਲੀਅਨ ਬੈਰਲ ਜਿਹੜੀ ਹੈ ਕੱਚੇ ਤੇਲ ਦੀ ਇੱਥੋਂ ਗੁਜ਼ਰੀ ਹੈ ਰੋਜ਼ ਇਹ ਐਨਰਜੀ ਇਨਫੋਰਮੇਸ਼ਨ ਸੈਂਟਰ ਜਿਹੜਾ USA ਦਾ ਉਹਨਾਂ ਦੇ ਦੱਸਣ ਮੁਤਾਬਕ ਅਤੇ ਟ੍ਰੇਡ ਜੇ ਗੱਲ ਕਰੀਏ ਤਾਂ ਹਰ ਸਾਲ ਦਾ 600 ਬਿਲੀਅਨ ਅਮਰੀਕਨ
ਡਾਲਰ ਦੇ

ਕਾਬਲੇ ਦਾ ਸਟੇਟ ਆਫ ਫਾਰਮੂਜ਼ ਦੇ ਵਿੱਚੋਂ ਪਾਸ ਹੁੰਦਾ ਹੈ ਜੀ, ਅਤੇ ਹਲੇ ਫਿਰ ਜਾਂਦਾ ਕਿੱਥੇ ਹੈ? 2022 ਦੀ ਅਸੀਂ ਗੱਲ ਕਰੀਏ, ਪਿਛਲੇ ਜਿਹੜੇ ਅੰਕੜੇ ਨੇ ਤੇ 82% ਕੱਚਾ ਤੇਲ ਸਟੇਟ ਆਫ ਫਾਰਮੂਜ਼ ਵਿੱਚੋਂ ਨਿਕਲਣ ਵਾਲਾ ਉਹ ਏਸ਼ੀਅਨ ਮੁਲਕਾਂ ਨੂੰ ਹੀ ਗਿਆ, ਅਤੇ ਚਾਈਨਾ ਜਿਹੜਾ ਹੈ ਉਸ ਵਿੱਚੋਂ ਇਰਾਨ ਦੇ ਤੇਲ ਦਾ 90% ਇਕੱਲਾ ਹੀ ਖਰੀਦਦਾ। ਸੋ ਬਹੁਤ ਵੱਡੇ ਵੱਡੇ ਅੰਕੜੇ ਨੇ। 28 ਫਰਵਰੀ ਨੂੰ ਇਹ ਸ਼ੁਰੂ ਹੋਈਆਂ ਸਟ੍ਰਾਈਕਸ, ਲੜਾਈ ਅਤੇ ਉਸ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਏ ਨੇ ਉਸਨੇ ਦੁਨੀਆ ਨੂੰ ਕਾਫੀ ਵੱਡਾ ਝਟਕਾ ਦਿੱਤਾ। ਅਤੇ ਸ਼ੁਰੂ ਦੇ ਵਿੱਚ ਜਦੋਂ ਲੜਾਈ ਸ਼ੁਰੂ ਹੋਈ ਸੀ ਉਹਨਾਂ ਕੋਲ ਜਿਹੜਾ ਯੂਰੇਨੀਅਮ ਹੈ ਉਹਦੇ ਬਾਰੇ ਵੀ ਜੋ ਰੌਲਾ ਹੈ ਕਿ ਉਹਨਾਂ ਦੇ ਕੋਲ ਦੱਸਿਆ ਜਾ ਰਿਹਾ ਕਿ 440 ਕਿਲੋ ਯੂਰੇਨੀਅਮ ਜਿਹੜਾ ਹੈ ਉਹ 60% ਪਿਓਰਿਟੀ ਵਾਲਾ ਐਨਰਿਚ ਕੀਤਾ ਹੋਇਆ ਸੀ। ਅਤੇ ਜਿੱਥੇ ਕਿ ਇੱਕ ਸ਼ੋਰਟ ਪ੍ਰੋਸੈਸ ਹੁੰਦਾ, ਫਿਰ ਉਸ ਤੋਂ ਬਾਅਦ ਵੈਪਨ ਗ੍ਰੇਡ ਤੱਕ ਲਿਜਾਣ ਲਈ, ਹਥਿਆਰ ਬਣਾਉਣ ਲਈ ਸਿਰਫ 90% ਉਸਨੂੰ ਕਰਨਾ, ਅਤੇ ਉਹ ਬੜਾ ਛੋਟਾ ਸਿਸਟਮ ਹੁੰਦਾ। ਸੋ ਇਰਾਨ ਵਾਲੇ ਜਿਹੜੇ ਨੇ ਉਹ ਇਸ ਮਾਮਲੇ ਨੂੰ ਨਕਾਰਦੇ ਰਹੇ ਨੇ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਕਰਨ ਜਾ ਰਹੇ ਸੀ, ਬਲਕਿ ਅਸੀਂ ਆਪਣੇ ਵਰਤਣ ਲਈ ਜਾਂ ਆਪਣੇ ਐਨਰਜੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਜਿਹਾ ਕਰ ਰਹੇ ਹਾਂ ਜੀ। ਸੋ ਇਸ ਵੇਲੇ ਅਸੀਂ ਇਹ ਕਹਿ ਸਕਦੇ ਹਾਂ ਕਿ ਕੁਛ ਆਸ ਬੱਝਦੀ ਹੋਈ, ਪਰ ਖੁੱਲ੍ਹੇ ਤੌਰ 'ਤੇ ਕੋਈ ਇਹ ਕਿਹਾ ਨਹੀਂ ਜਾ ਸਕਦਾ ਕਿ ਜਲਦੀ ਕੋਈ ਸਮਝੌਤਾ ਜਿਹੜਾ ਹੈ ਜੀ ਉਹ ਇੰਨੀ ਜਲਦੀ ਕੋਈ ਸਮਝੌਤਾ ਕਿਸੇ ਸਿਰੇ ਲੱਗ ਸਕੇਗਾ।

ਅਗਲੀ ਖਬਰ ਵੱਲ ਨੂੰ ਚੱਲਦੇ ਆ ਜੀ ਤੇ ਇਸ ਖਬਰ ਦੇ ਵਿੱਚ ਜੋ ਭਾਰਤ ਤੇ ਕੈਨੇਡਾ ਦੇ ਦਰਮਿਆਨ ਜੋ ਸੰਬੰਧ ਨੇ ਉਹਨਾਂ ਦੇ ਵਿੱਚ ਜੋ ਭਾਰਤੀ ਵਫਦ ਵੱਡਾ ਵਫਦ ਕੈਨੇਡਾ ਆਇਆ ਹੋਇਆ ਸਰਕਾਰ ਦਾ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਇੰਡੀਆ ਦੇ ਕਾਮਰਸ ਮਿਨਿਸਟਰ ਪਿਊਸ਼ ਗੋਇਲ ਇਸ ਵੇਲੇ ਕੈਨੇਡਾ ਦੇ ਵਿੱਚ ਨੇ ਤੇ ਨਾਲ ਉਹਨਾਂ ਦੇ ਵੱਡਾ ਗਰੁੱਪ ਹੈ ਤੇ ਕੈਨੇਡਾ ਇੰਡੀਆ ਰਿਲੇਸ਼ਨਸ਼ਿਪਸ ਨੂੰ ਅੱਗੇ ਵਧਾਉਂਦੇ ਹੋਏ ਬਹੁਤ ਸਾਰੇ ਵਪਾਰਕ ਸਮਝੌਤਿਆਂ ਤੇ ਸਾਈਨ ਕੀਤੇ ਜਾ ਰਹੇ ਨੇ। ਇੱਧਰ ਭਾਰਤ ਦੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਮਨਿੰਦਰ ਸਿੱਧੂ ਹੈਗੇ ਨੇ ਜੀ ਤੇ ਇੰਡੀਆ ਦੇ ਮਿਨਿਸਟਰ ਆਫ ਕਾਮਰਸ ਐਂਡ ਇੰਡਸਟਰੀ ਪਿਊਸ਼ ਗੋਇਲ ਅੱਜ ਸੋਮਵਾਰ ਓਟਵਾ ਦੇ ਵਿੱਚ ਇੱਕ ਦੂਸਰੇ ਨਾਲ ਦੇਖੇ ਗਏ। ਸੋ ਗੋਇਲ ਜਿਹੜੇ ਨੇ ਕੈਨੇਡਾ ਵਿੱਚ ਮੀਟਿੰਗ ਕਰਨ ਆਏ ਹੋਏ ਨੇ ਟ੍ਰੇਡ ਤੇ ਇਨਵੈਸਟਮੈਂਟ ਦੇ ਉੱਪਰ ਤੇ ਮਨਿੰਦਰ ਸਿੱਧੂ ਨਾਲ ਜਿਹੜੀ ਉਹਨਾਂ ਦੀ ਮੁਲਾਕਾਤ ਹੋਈ ਮੀਟਿੰਗ ਤੋਂ ਪਹਿਲਾਂ ਪਿਊਸ਼ ਗੋਇਲ ਨੇ ਗੱਲ ਕੀਤੀ ਕਿ ਕੈਨੇਡਾ ਤੇ ਇੰਡੀਆ ਦੇ ਰਿਲੇਸ਼ਨਸ਼ਿਪ ਜਿਹੜੇ ਨੇ ਆਉਣ ਵਾਲੇ ਸਾਲਾਂ ਵਿੱਚ ਬਹੁਤ ਵਧੀਆ ਹੋਣਗੇ ਤੇ ਇਹ ਵੀ ਕਿ ਦੋਵੇਂ ਦੇਸ਼ ਜਿਹੜੇ ਨੇ ਉਹ ਫ੍ਰੀ ਟ੍ਰੇਡ ਐਗਰੀਮੈਂਟ 2026 ਦੇ ਵਿੱਚ ਪਹੁੰਚਣ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਲਈ ਬਹੁਤ ਅੱਗੇ ਤੇਜ਼ੀ ਨਾਲ ਵੱਧ ਰਹੇ ਨੇ। ਭਾਰਤ ਤੇ ਕੈਨੇਡਾ ਦੀ ਵਪਾਰਕ ਗੱਲਬਾਤ 2010 ਦੇ ਵਿੱਚ ਜਿਹੜੀ ਹੈ ਹੋਈ ਸੀ ਪਹਿਲੀ ਉਸ ਤੋਂ ਬਾਅਦ ਹੁੰਦੀਆਂ ਰਹੀਆਂ ਨੇ ਤੇ 23 ਦੇ ਵਿੱਚ ਰੁਕ ਗਈਆਂ ਜਦੋਂ ਜਸਟਿਨ ਟਰੂਡੋ ਸਰਕਾਰ ਨੇ ਜਾਂ ਜਸਟਿਨ ਟਰੂਡੋ ਨੇ ਖੁਦ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਕੇਸ ਜਿਹੜਾ ਭਾਰਤ ਸਰਕਾਰ 'ਤੇ ਲਾਤਾ। ਉਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧ ਵਿਗੜੇ ਪਰ ਜਸਟਿਨ ਟਰੂਡੋ ਦੇ ਜਾਣ ਮਗਰੋਂ ਅਤੇ ਮਾਰਕ ਕਾਰਨੀ ਦੇ ਆਉਣ ਮਗਰੋਂ ਪ੍ਰਾਇਓਰਟੀ ਦੇ ਤੌਰ 'ਤੇ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਮਾਰਕ ਕਾਰਨੀ ਨੇ ਇਹਨਾਂ ਸੰਬੰਧਾਂ ਨੂੰ ਸੁਧਾਰਨ ਲਈ ਆਪਣੇ ਤੌਰ 'ਤੇ ਚਾਰਾਜੋਈ ਕੀਤੀ ਅਤੇ ਮੁੰਬਈ ਅਤੇ ਨਵੀਂ ਦਿੱਲੀ ਦੇ ਵਿੱਚ ਉਹਨਾਂ ਨੇ ਵਿਜ਼ਿਟ ਕੀਤਾ ਅਤੇ 8 ਸਾਲਾਂ ਦੇ ਵਿੱਚ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਸੀ। ਇਸ ਦੌਰੇ ਦੇ ਵਿੱਚ ਨਰਿੰਦਰ ਮੋਦੀ ਦੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਅਤੇ ਕੁਛ ਸਾਈਨ ਕੀਤੇ ਐਗਰੀਮੈਂਟ ਜਿਹਦੇ ਵਿੱਚ 22 ਮਿਲੀਅਨ ਪਾਊਂਡ ਜਿਹੜਾ ਯੂਰੇਨੀਅਮ ਹੈ ਇੰਡੀਆ ਨੂੰ ਬਿਜਲੀ ਪੈਦਾ ਕਰਨ ਲਈ ਦੇਣ ਦਾ ਵੀ ਸਮਝੌਤਾ ਹੋਇਆ ਜੋ ਜਿਸ ਦੀ ਕੀਮਤ 2.6 ਬਿਲੀਅਨ ਕੈਨੇਡੀਅਨ ਡਾਲਰ ਮਿੱਥੀ ਗਈ ਹੈ। ਨਾਲ ਦੀ ਨਾਲ ਇਸ ਯੂਰੇਨੀਅਮ ਦੇ ਸਮਝੌਤੇ ਤੋਂ ਬਿਨਾਂ 10 ਹੋਰ ਵਪਾਰਕ ਸਮਝੌਤੇ ਕੀਤੇ ਗਏ ਜਿਨ੍ਹਾਂ ਦੀ ਕੀਮਤ 5.5 ਬਿਲੀਅਨ ਜਿਹੜੀ ਹੈ ਉਹ ਦੇਖੀ ਗਈ ਕਿ ਇੰਨੀ ਹੋਵੇਗੀ। ਅਤੇ ਹੁਣ ਪਿਊਸ਼ ਗੋਇਲ ਨੇ ਇਸ ਮਨਿੰਦਰ ਸਿੱਧੂ ਹੋਣਾਂ ਦੇ ਨਾਲ ਮੀਟਿੰਗ ਤੋਂ ਪਹਿਲਾਂ ਗੱਲ ਕੀਤੀ ਕਿ ਮਾਰਕ ਕਾਰਨੀ ਦੇ ਵਿਜ਼ਿਟ ਨੇ ਜਿਹੜਾ ਮਾਰਕ ਕਾਰਨੀ ਇੰਡੀਆ ਗਏ ਸੀ ਉਸ ਨੇ ਸਾਰਾ ਕੁਛ ਬਦਲ ਕੇ ਰੱਖ ਦਿੱਤਾ ਅਤੇ ਸਭ ਕੁਛ ਅੱਗੇ ਵੜਕਾ ਨਹੀਂ ਹੈ ਅਤੇ ਅੱਗੇ ਨਾਲੋਂ ਬਹੁਤ ਬਿਹਤਰ ਸਥਿਤੀਆਂ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ। ਸੋ ਮਿਨਿਸਟਰ ਨੇ ਇਹ ਕਿਹਾ ਕਿ ਕੰਪਲੀਟਲੀ ਓਵਰਹੌਲ ਕੀ ਕਰਨ ਦੀ ਗੱਲ ਹੈ ਇਸ ਰਿਲੇਸ਼ਨਸ਼ਿਪ ਨੂੰ ਅਤੇ ਮਿਨਿਸਟਰ ਨੇ

ਭਾਰਤ ਦੇ ਮਿਨਿਸਟਰ ਨੇ ਕਿਹਾ ਕਿ ਮੈਂ ਦੇਖ ਰਿਹਾ ਕਿ ਦੋਵਾਂ ਦੇਸ਼ਾਂ ਦੇ ਸਾਈਡਾਂ 'ਤੇ ਇੰਟੈਂਟ ਵੀ ਹੈ, ਸਪੀਡ ਵੀ ਹੈ, ਅਤੇ ਕੈਨੇਡਾ ਅਤੇ ਇੰਡੀਆ ਵਾਲੇ ਜਿਹੜੇ ਨੇ ਇਕੱਠੇ ਕੰਮ ਕਰ ਸਕਦੇ ਨੇ। ਸੋ ਇਹ ਗੱਲਾਂ ਬਾਤਾਂ ਪਿਊਸ਼ ਗੋਇਲ ਨੇ ਕੀਤੀਆਂ ਅਤੇ ਨਾਲ ਉਹਨਾਂ ਦੇ ਜਿਹੜੇ ਹੈਗੇ ਨੇ ਜੀ ਬਹੁਤ ਸਾਰੇ ਹੋਰ ਵੀ ਰਿਪ੍ਰਜੈਂਟੇਟਿਵ ਵੱਡਾ ਵਫਦ, ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਪਿਊਸ਼ ਗੋਇਲ ਦੇ ਨਾਲ ਘੱਟੋ ਘੱਟ 100 ਸੀਨੀਅਰ ਬਿਜ਼ਨਸ ਰਿਪ੍ਰਜੈਂਟੇਟਿਵ ਜਿਹੜੇ ਨੇ, ਜਿਸ ਵਿੱਚ ਕੈਨੇਡਾ ਦੀ ਇੰਡਸਟਰੀ ਦੇ, ਇੰਡੀਆ ਦੀ ਇੰਡਸਟਰੀ ਦੇ, ਮਾਈਨਿੰਗ ਦੇ, ਐਨਰਜੀ ਦੇ, ਆਟੋਮੋਟਿਵ ਦੇ, ਐਰੋਸਪੇਸ ਦੇ ਸਾਰੇ ਜਿਹੜੇ ਨੇ ਜੀ ਉਹ ਅੱਜ ਤੋਂ ਸ਼ੁਰੂ ਹੋ ਕੇ ਬੁੱਧਵਾਰ ਤੱਕ ਮੀਟਿੰਗਾਂ ਕੈਨੇਡਾ ਦੇ ਵਿੱਚ ਕਰਨਗੇ। ਅਤੇ ਨਾਲ ਦੀ ਨਾਲ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ, ਫੋਰਨ ਮਿਨਿਸਟਰ ਅਨੀਤਾ ਆਨੰਦ ਨੂੰ ਅਤੇ ਕੰਪਨੀਆਂ ਅਤੇ ਸਟਾਰਟਅਪਸ ਅਤੇ ਹੋਰ ਜਿਹੜੇ ਪੈਨਸ਼ਨ ਫੰਡ ਹੈਗੇ ਨੇ ਕੈਨੇਡਾ ਦੇ, CPP ਵਗੈਰਾ, ਕਿਉਂਕਿ ਇਹਨਾਂ ਦੀ ਇਨਵੈਸਟਮੈਂਟ ਵੀ ਇੰਡੀਆ ਵਿੱਚ ਕਾਫੀ ਹੈ, ਇਹਨਾਂ ਦੇ ਆਗੂਆਂ ਨਾਲ ਵੀ ਉਹ ਮਿਲਣਗੇ। ਗਲੋਬਲ ਅਫੇਅਰਸ ਕੈਨੇਡਾ ਨੇ ਕਿਹਾ ਕਿ ਸਿੱਧੂ, ਮਨਿੰਦਰ ਸਿੱਧੂ ਜਿਹੜੇ ਨੇ ਉਹ ਅੱਜ ਮਿਲ ਰਹੇ ਨੇ ਓਟਵਾ ਦੇ ਵਿੱਚ ਅਤੇ ਉੱਥੇ ਗੱਲਬਾਤ ਕਰਨਗੇ। ਪੋਸਟ ਦੇ ਵਿੱਚ ਗਲੋਬਲ ਅਫੇਅਰਸ ਕੈਨੇਡਾ ਵੱਲੋਂ ਕਿਹਾ ਗਿਆ ਕਿ ਕੈਨੇਡਾ ਅਤੇ ਇੰਡੀਆ ਦੇ ਆਪਸੀ ਸੰਬੰਧ ਜਿਹੜੇ ਨੇ, ਇਕਨੋਮਿਕ ਸੰਬੰਧ ਜਿਹੜੇ ਨੇ ਕਾਫੀ ਮਜ਼ਬੂਤ ਨੇ ਅਤੇ 2030 ਤੱਕ ਅਸੀਂ ਇਸ ਵਪਾਰ ਨੂੰ 70 ਬਿਲੀਅਨ ਤੱਕ ਲਿਜਾਣ ਦਾ ਸੋਚ ਰਹੇ ਹਾਂ। ਅਤੇ ਇੰਡੀਆ ਦੀ ਰਿਲੀਜ਼ ਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਕਿ ਇਹ ਕਿਹਾ ਗਿਆ ਕਿ ਡਿਸਕਸ਼ਨ ਜਿਹੜੀਆਂ ਨੇ ਉਹ ਜਾਰੀ ਰਹਿਣਗੀਆਂ। ਸੋ ਐਕਸਪੈਂਸ਼ਨ ਮੰਨਿਆ ਜਾ ਰਿਹਾ ਕਿ ਇਸ ਨੂੰ ਰਿਨਿਊ ਹੀ ਨਹੀਂ ਬਲਕਿ ਅੱਗੇ ਨਾਲੋਂ ਜਿਹੜੇ ਸੰਬੰਧ ਨੇ ਦੋਵਾਂ ਦੇਸ਼ਾਂ ਦੇ ਉਹਨਾਂ ਨੂੰ ਬਹੁਤ ਵਧਾ ਕੇ ਹੁਣ ਦੇਖਿਆ ਜਾ ਰਿਹਾ ਹੈ ਜੀ। 4:35 ਸਟੂਡੀਓ ਦੇ ਮੁਤਾਬਕ, ਘੜੀਆਂ ਦੇ ਮੁਤਾਬਕ ਹੋ ਰਿਹਾ ਨੇ ਜੀ। ਅਤੇ ਆਓ ਹੁਣ ਖਬਰਾਂ ਦੇ ਨਾਲ ਨਾਲ ਕਿਉਂ ਨਾ ਅੱਜ ਦਾ ਸਵਾਲ ਵੀ ਸਾਂਝਾ ਕਰ ਲਈਏ। ਸਵਾਲ ਅੱਜ ਦਾ ਅਲਬਰਟਾ ਦੇ ਰੈਫਰੈਂਡਮ ਦੇ ਸੰਬੰਧੀ ਹੈ ਜੀ। ਸਵਾਲ ਇਹ ਹੈ ਜੀ ਕਿ 19 ਅਕਤੂਬਰ ਨੂੰ ਅਲਬਰਟਾ ਦੇ ਵਿੱਚ ਰੈਫਰੈਂਡਮ ਹੋਣਾ ਹੈ ਅਤੇ ਉੱਥੇ ਕੀ ਪੁੱਛਿਆ ਜਾਵੇਗਾ ਸਾਨੂੰ, ਤੁਸੀਂ ਜਿਹੜਾ ਐਕਸਪਲੇਨ ਕਰਨਾ ਹੈ ਸਾਨੂੰ। ਸਾਡਾ ਨੰਬਰ 403-902-1323, 403-902-1323, 403-902-1323, 403-902-1323। ਅਤੇ ਸਵਾਲ ਦਾ ਜਵਾਬ ਸਾਨੂੰ ਤੁਸੀਂ ਦਿਓ ਕਿ 19 ਅਕਤੂਬਰ ਨੂੰ ਜੋ ਰੈਫਰੈਂਡਮ ਅਲਬਰਟਾ 'ਚ ਹੋਣਾ ਹੈ, ਉਸ ਰੈਫਰੈਂਡਮ ਵਿੱਚ ਕੀ ਪੁੱਛਿਆ ਜਾਵੇਗਾ, ਜਰਾ ਧਿਆਨ ਨਾਲ ਸੁਣ ਕੇ ਫਿਰ ਤੁਸੀਂ ਤਸੱਲੀ ਦੇ ਨਾਲ ਜਵਾਬ ਦੇਣਾ ਹੈ। 403-902-1323, 403-902-1323। ਅਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਖਬਰ ਦਾ ਵਿਸਥਾਰ ਵੀ ਜਿਹੜਾ ਹੈ ਉਹ ਆਪ ਜੀ ਨੂੰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇਸ ਸਵਾਲ ਦਾ ਜਿਹੜਾ ਵਿਸਥਾਰ ਹੈ ਜੀ ਉਹ ਵੀ ਦਿੱਤਾ ਜਾਵੇ। ਸੋ ਤੁਸੀਂ ਸਵਾਲ ਸੁਣ ਲਿਆ ਕਿ 19 ਅਕਤੂਬਰ ਨੂੰ ਅਲਬਰਟਾ ਵਿੱਚ ਜੋ ਰੈਫਰੈਂਡਮ ਹੋਣਾ ਉਸ ਵਿੱਚ ਕੀ ਪੁੱਛਿਆ ਜਾਵੇਗਾ। 403-902-1323 ਥੋੜ੍ਹਾ ਜਿਹਾ ਔਖਾ ਸਵਾਲ ਹੈ ਪਰ ਜਾਣਕਾਰੀ ਹੋਣੀ ਵੀ ਤਾਂ ਸਾਨੂੰ ਜ਼ਰੂਰੀ ਹੈ ਕਿ ਅਸੀਂ ਕੀ ਜਿਹੜਾ ਇਸ ਰੈਫਰੈਂਡਮ ਦੇ ਵਿੱਚੋਂ ਕੀ ਉਮੀਦ ਅਸੀਂ ਕਰ ਰਹੇ ਹਾਂ। ਅਤੇ ਖਬਰਾਂ ਜਿਹੜੀਆਂ ਨੇ ਅਸੀਂ ਜਾਰੀ ਰੱਖਾਂਗੇ। ਸੋ ਅਗਲੀਆਂ ਖਬਰਾਂ ਦੇ ਵਿੱਚ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਕੁਝ ਖਬਰਾਂ ਜੋ ਕਈ ਵਾਰੀ ਸ਼ੇਅਰ ਕਰਦਿਆਂ ਵੀ ਸ਼ਰਮ ਆਉਂਦੀ ਹੈ, ਜਿਹੜਾ ਸ਼ੁਰੂ ਕਰ ਲਈਏ, ਸ਼ਾਇਦ ਤੁਸੀਂ ਸੁਣੀ ਹੋਵੇਗੀ, ਜਿਹੜਾ ਮੈਂ ਜਿਹੜਾ ਵਿਸਥਾਰ ਨਾਲ ਤੁਹਾਡੇ ਨਾਲ ਸਾਂਝੀ ਕਰ ਦੇਵਾਂ। ਪੀਲ ਰੀਜਨਲ ਪੁਲਿਸ ਜੋ ਕਿ ਕੈਨੇਡਾ ਦੇ ਬਹੁਤ ਵੱਡੀ ਪੁਲਿਸ ਫੋਰਸ ਦਾ ਏਰੀਆ ਹੈ, ਜਿਸ ਵਿੱਚ ਬ੍ਰੈਂਪਟਨ, ਮਿਸੀਸਾਗਾ ਵਗੈਰਾ ਅਤੇ ਹੋਰ ਜਿਹੜੀਆਂ ਪੁਲਿਸ ਦੇ ਖੇਤਰ ਆਉਂਦੇ ਨੇ, ਪੀਲ ਪੁਲਿਸ ਵੱਲੋਂ 17 ਮੁੰਡਿਆਂ ਦੀਆਂ ਫੋਟੋਆਂ ਲਾ ਕੇ ਥੱਲੇ ਨਾਮ ਅਤੇ ਉਮਰ ਲਿਖ ਕੇ ਦੱਸਿਆ ਗਿਆ ਕਿ ਇਹ ਜਿਹੜੇ ਹੈਗੇ ਨੇ ਜੀ ਗੋਲੀਬਾਰੀ, ਨਸ਼ੇ, ਫਰੋਤੀਆਂ, ਐਕਸਟੋਰਸ਼ਨ ਦਾ ਇੱਕ ਨੈੱਟਵਰਕ ਚਲਾ ਰਹੇ ਸੀ ਅਤੇ 17 ਜਣੇ ਨੇ, 1 ਨਹੀਂ, 2 ਨਹੀਂ, 3 ਨਹੀਂ, 17 ਜਣੇ, 17 ਜਣੇ ਫੜੇ ਨੇ। ਇਹਨਾਂ 'ਤੇ ਕੇਸ ਚੱਲੇਗਾ, ਚਾਰਜ ਕੀਤਾ ਗਿਆ ਅਤੇ ਇਹ ਬ੍ਰੈਂਪਟਨ, ਕੈਲੇਡਾਊਨ ਅਤੇ ਮਿਸੀਸਾਗਾ ਦੇ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਨੂੰ ਟਾਰਗੇਟ ਕਰਦੇ ਸੀ ਫਰੋਤੀਆਂ ਲਈ।
ਇਹਨਾਂ 17 ਜਣਿਆਂ ਤੇ 106 ਕ੍ਰਿਮੀਨਲ ਚਾਰਜ ਜਿਹੜੇ ਨੇ ਲੱਗੇ ਨੇ ਜੁਆਇੰਟ ਇਨਵੈਸਟੀਗੇਸ਼ਨ ਦੇ ਵਿੱਚ, ਜੋ ਕਿ ਦਸੰਬਰ 2025 ਵਿੱਚ ਸ਼ੁਰੂ ਹੋਈ।

ਤੇ ਇਸ ਵਿੱਚ FBI ਅਮਰੀਕਾ ਦੀ CBSA ਓਨਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਤੇ ਸਰੀ ਪੁਲਿਸ ਸਰਵਿਸ ਇਹ ਕਹਿ ਲਓ ਕਿ ਇੱਕ ਤਰ੍ਹਾਂ ਦਾ ਅੰਤਰਰਾਸ਼ਟਰੀ ਗਰੋਹ ਹੈ ਇਹ ਜਿਹੜੀ ਘਟਨਾਵਾਂ ਨੇ ਇਹਨਾਂ ਵਿੱਚ ਜਿਹੜੇ ਪੀੜਿਤ ਲੋਕ ਸੀਗੇ ਜੀ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਉਹਨਾਂ ਦੇ ਬਿਜ਼ਨਸ ਜਿਸ ਵਿੱਚ ਰੈਸਟੋਰੈਂਟ ਟਰਕਿੰਗ ਕੰਪਨੀਆਂ ਟੋ ਕੰਪਨੀਆਂ ਜਿੱਥੇ ਜਿੱਥੇ ਵੀ ਸੀ ਉਹਨਾਂ 'ਤੇ ਗੋਲੀਆਂ ਚਲਾਈਆਂ ਜਾਂ ਅੱਗਾਂ ਲਾ ਦਿੱਤੀਆਂ ਗਈਆਂ ਇਹ ਪੀਲ ਰੀਜਨਲ ਪੁਲਿਸ ਦੇ ਚੀਫ ਨਿਸ਼ਾਨ ਦੁਰੈਪਾ ਨੇ ਜਿਹੜਾ ਇਹ ਜਾਣਕਾਰੀ ਦਿੱਤੀ ਆ ਵਾਇਲੈਂਸ ਰੈਂਡਮ ਨਹੀਂ ਸੀ ਭਾਵ ਐਵੇਂ ਨਹੀਂ ਕਿਸੇ 'ਤੇ ਗੋਲੀਆਂ ਚਲਾ ਦਿੱਤੀਆਂ ਬਲਕਿ ਮਿੱਥ ਕੇ ਕਿ ਐਸੇ ਵਿਅਕਤੀ ਨੂੰ ਟਾਰਗੇਟ ਕੀਤਾ ਜਾਣਾ ਅਤੇ ਫਿਰ ਇਸ ਤਰ੍ਹਾਂ ਚਲਾਈਆਂ ਗਈਆਂ ਅਤੇ ਹੌਲੀ ਹੌਲੀ ਤੇਜ਼ੀ ਲਿਆਂਦੀ ਗਈ ਇਨਵੈਸਟੀਗੇਸ਼ਨ ਜਿਹੜੀ ਹੈ ਪੀਲ ਰੀਜਨਲ ਪੁਲਿਸ ਨੇ ਇਕੱਲਿਆਂ ਨਹੀਂ ਇਹਦੇ ਸੰਬੰਧ ਬ੍ਰਿਟਿਸ਼ ਕੋਲੰਬੀਆ ਨਾਲ ਯੂਨਾਈਟਿਡ ਸਟੇਟਸ ਅਤੇ ਇੰਡੀਆ ਨਾਲ ਜੁੜਦੇ ਨੇ ਅਤੇ ਇੱਕ ਸਸਪੈਕਟ ਜਿਹੜਾ ਹੈ ਇਸ ਵਿੱਚ ਸ਼ੱਕੀ ਜਿਹੜਾ ਹੈ ਜੀ ਉਹ ਇੰਡੀਆ ਦੇ ਵਿੱਚ ਵੀ ਇੱਕ ਕਤਲ ਕਰਾਉਣ ਲਈ ਜ਼ਿੰਮੇਵਾਰ ਹੋ ਸਕਦਾ ਹੈ ਅਟੈਂਪਟਡ ਹੋਮੀਸਾਈਡ ਹੈ ਸ਼ਾਇਦ ਹੋਇਆ ਨਹੀਂ ਕਰਾਉਣ ਦੀ ਕੋਸ਼ਿਸ਼ 17 ਜਿਹੜੇ ਨੇ ਉਹਨਾਂ ਨੂੰ ਉਹਨਾਂ 'ਤੇ ਇਹਨਾਂ 'ਤੇ ਇਹਨਾਂ ਵਿੱਚੋਂ 6 ਜਿਹੜੇ ਨੇ ਉਹਨਾਂ 'ਤੇ ਇਮੀਗ੍ਰੇਸ਼ਨ ਦਾ ਐਕਸ਼ਨ ਵੀ ਹੋਵੇਗਾ ਅਤੇ 17 ਦੇ ਵਿੱਚੋਂ 6 ਜਿਹੜੇ ਨੇ ਉਹਨਾਂ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਨੇ ਫੜਿਆ ਹੋਇਆ ਅਤੇ ਕਈ ਉਹਨਾਂ ਵਿੱਚੋਂ ਰਿਮੂਵ ਕਰ ਦਿੱਤੇ ਗਏ ਨੇ ਕੈਨੇਡਾ 'ਚ ਅਤੇ 2 ਜਿਹੜੇ ਨੇ CBSA ਦੀ ਕਸਟਡੀ ਵਿੱਚ ਹੈਗੇ ਨੇ ਡਿਪਟੀ ਚੀਫ ਪੀਲ ਰੀਜਨਲ ਪੁਲਿਸ ਦੇ ਉਹਨਾਂ ਨੇ ਕਿਹਾ ਕਿ ਇਹਨਾਂ ਵਿੱਚੋਂ ਇਹ ਜਿਹੜੇ ਨੇ ਇਹਨਾਂ 'ਤੇ ਟੋਟਲ ਘੱਟੋ ਘੱਟ 620 ਗੋਲੀਆਂ ਚਲਾਈਆਂ ਇਲੀਗਲ ਹਥਿਆਰਾਂ 'ਚੋਂ ਇਹਨੇ ਅਤੇ ਹਰ ਬੁਲੇਟ ਜਿਹੜੀ ਹੈ ਕਹਿੰਦੇ ਰਿਪ੍ਰਜੈਂਟ ਕਰਦੀ ਹੈ ਇੱਕ ਲਾਈਫ ਨੂੰ ਇਸ ਨਾਲ ਕਿਸੇ ਦੀ ਵੀ ਜਾਨ ਜਾ ਸਕਦੀ ਅਤੇ ਤੁਸੀਂ ਦਾਦਾ ਲਾ ਸਕਦੇ ਹੋ ਕਿ ਇਹ ਲੋਕ ਕਿੰਨਾ ਖਤਰਨਾਕ ਕੰਮ ਕਰ ਰਹੇ ਸੀ ਸੋ ਇਸ ਵੇਲੇ ਇਹਨਾਂ ਨੂੰ ਫੜਿਆ ਗਿਆ ਅਤੇ ਇਹਨਾਂ ਦੇ ਨਾਮ ਵਗੈਰਾ ਵੀ ਹੈਗੇ ਨੇ ਜੀ ਸਾਰਿਆਂ ਦੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਪੀਲ ਰੀਜਨਲ ਪੁਲਿਸ ਇਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਇਸ ਮੁਤਾਬਕ ਇਹ ਕੋਈ ਇਸ ਤਰ੍ਹਾਂ ਨਹੀਂ ਹੈਗਾ ਕਿ ਕੋਈ ਵਡੇਰੀ ਉਮਰ ਦੇ ਨੇ ਜਾਂ ਕੋਈ ਇਹੋ ਜਿਹੇ ਨੇ ਬਹੁਤ ਹੀ ਹਲਕੀ ਉਮਰ ਦੇ ਨੇ ਅਤੇ ਇੰਟਰਨੈਸ਼ਨਲ ਕ੍ਰਿਮੀਨਲ ਗਰੁੱਪ ਇਹਨੂੰ ਕਿਹਾ ਗਿਆ ਓਵਰਆਲ 17 ਜਣੇ ਗ੍ਰਿਫਤਾਰ ਕਰਕੇ ਇਹਨਾਂ 'ਤੇ 106 ਚਾਰਜਿਸ ਲੱਗੇ ਨੇ ਇਹਨਾਂ ਵਿੱਚ ਜਿਹੜੇ ਨਾਮ ਨੇ ਜੀ ਇਕਬਾਲ ਸਿੰਘ ਭਾਗੜੀਆ 25 ਸਾਲਾਂ ਦਾ ਬਰੈਂਪਟਨ ਦਾ ਰਵਿੰਦਰ ਸਿੰਘ 25 ਸਾਲਾਂ ਦਾ ਸਰੀ ਬ੍ਰਿਟਿਸ਼ ਕੋਲੰਬੀਆ ਦਾ ਦਿਲਾਵਰਪ੍ਰੀਤ ਸਿੰਘ 26 ਸਾਲਾਂ ਦਾ ਬਰੈਂਪਟਨ ਦਾ ਪ੍ਰਭਦੀਪ ਸੋਹਲ 22 ਸਾਲਾਂ ਦਾ ਬਰੈਂਪਟਨ ਦਾ ਅਜੇਦੀਪ ਸਿੰਘ 29 ਦਾ ਬਰੈਂਪਟਨ ਦਾ ਰਾਜਨ ਸਿੰਘ 28 ਦਾ ਬੈਰੀ ਓਨਟੇਰੀਓ ਦਾ ਜਸ਼ਨਪ੍ਰੀਤ ਸਿੰਘ 22 ਦਾ ਬਰੈਂਪਟਨ ਦਾ ਸੁਖਵਿੰਦਰ ਸਿੰਘ 32 ਦਾ ਬਰੈਂਪਟਨ ਦਾ ਗੌਤਮ ਦੋ ਵਾਰੀ ਗੌਤਮ ਲਿਖਿਆ 22 ਸਾਲਾਂ ਦਾ ਇਹ ਕੈਲੀਫੋਰਨੀਆ ਦਾ ਆਕਾਸ਼ਦੀਪ ਸਿੰਘ 24 ਸਾਲਾਂ ਦਾ ਓਨਟੇਰੀਓ ਦਾ ਜਸ਼ਨਵੀਰ ਸਿੰਘ 21 ਸਾਲਾਂ ਦਾ ਸਰੀ ਦਾ ਮਨਦੀਪ ਸਿੰਘ 21 ਸਾਲਾਂ ਦਾ ਬਰੈਂਪਟਨ ਦਾ ਪ੍ਰਤਾਪ ਵੀਰ ਘੁੰਮਣ 22 ਸਾਲਾਂ ਦਾ ਬਰੈਂਪਟਨ ਦਾ ਨਵਰੂਪ ਸਿੰਘ 24 ਸਾਲਾਂ ਦਾ ਬਰੈਂਪਟਨ ਦਾ ਅਮ੍ਰਿਤਜੋਤ ਸਿੰਘ 22 ਸਾਲਾਂ ਦਾ ਬਰੈਂਪਟਨ ਦਾ ਗੁਨੀਤ 27 ਸਾਲਾਂ ਦਾ ਬਰੈਂਪਟਨ ਦਾ ਮਹਿੰਦਰ ਸਿੰਘ 30 ਸਾਲਾਂ ਦਾ ਬਰੈਂਪਟਨ ਦਾ ਇਹਨਾਂ ਵਿੱਚੋਂ ਇੱਕ ਦੱਸਦਿਆਂ ਮੈਨੂੰ ਇਹ ਵੀ ਸ਼ਰਮ ਆਉਂਦੀ ਹੈ ਕਿ ਇਹਨਾਂ ਵਿੱਚੋਂ ਇੱਕ ਛੋਕਰਾ ਸਾਡੇ ਆਪਣੇ ਪਿੰਡ ਦਾ ਵੀ ਹੈ ਜੀ ਹੁਣ ਕਿਰਪਾ ਕਰਕੇ ਮੈਨੂੰ ਨਾਮ ਨਾ ਪੁੱਛਿਓ ਕਿ ਕਿਹੜਾ ਹੈ ਪਰ ਹੈ ਜੀ ਮੈਂ ਕਨਫਰਮ ਕਰ ਸਕਦਾ ਤੁਹਾਨੂੰ ਸੋ ਇਹ ਵੱਡੀ ਖਬਰ ਹੈ ਅੱਜ ਦੀ ਗ੍ਰਿਫਤਾਰੇ ਪਹਿਲਾਂ ਦੇ ਹੋਏ ਨੇ ਇਹਨਾਂ ਵਿੱਚੋਂ ਕਈ ਕਿਸਮਾਂ ਦੇ ਨੇ ਅਤੇ ਪੁਲਿਸ ਨੇ ਅੱਜ ਚੰਗਾ ਜਿਹੜਾ ਇਹ ਕਹਿ ਲਓ ਕਿ ਫੋਟੋ ਜਿਹੜੀ ਹੈ ਚੰਗੀ ਤਰ੍ਹਾਂ ਇਹਨਾਂ ਦੀ ਅਤੇ ਉਹ ਮੀਡੀਆ ਦੇ ਵਿੱਚ ਉਹਨੀ ਰਿਲੀਜ਼ ਕੀਤੀ ਹੈ ਮੈਂ ਕੁਛ ਦੇਖ ਰਿਹਾ ਸਾਂ ਕਿ ਕੁਛ ਲੋਕਾਂ ਵੱਲੋਂ ਜਿਹੜਾ ਮੰਗ ਕੀਤੀ ਜਾ ਰਹੀ ਕਿ ਇਹਨਾਂ ਦੀ ਹੋਰ ਡਿਟੇਲ ਵੀ ਜਿਹੜੀ ਹੈ ਸਾਂਝੀ ਕਰਨੀ ਚਾਹੀਦੀ ਹੈ ਇਹ ਕੱਚੇ ਨੇ ਪੱਕੇ ਨੇ ਕੌਣ ਹੈ ਸਿਟੀਜ਼ਨ ਨੇ PR ਨੇ ਅਤੇ ਜਾਂ ਇਹਨਾਂ ਦਾ

0: ਉੱਥੇ ਤੱਕ ਵੀ ਇੱਕ ਸੱਜਣ ਵੱਲੋਂ ਸਲਾਹ ਦਿੱਤੀ ਗਈ ਕਿ ਇਹਨਾਂ ਦੇ ਪਿੰਡ ਦਾ ਨਾਮ ਵੀ ਜਿਹੜਾ ਹੈ ਜੀ ਇੰਡੀਅਨ ਪਾਸਪੋਰਟ ਵਗੈਰਾ ਉੱਥੇ ਤਾਂ ਲਿਖਿਆ ਹੀ ਹੁੰਦਾ, ਉਹ ਵੀ ਦੱਸਿਆ ਜਾਵੇ ਘੱਟੋ ਘੱਟ, ਹੋਰ ਨਹੀਂ ਕੁਛ ਤੇ ਥੋੜ੍ਹਾ ਬਹੁਤਾ ਜਿਹੜਾ ਸ਼ਰਮ ਵੀ ਕੋਈ ਆਵੇ। ਖੈਰ ਅਜੇ ਕੇਸ ਇਹਨਾਂ 'ਤੇ ਚੱਲਣਗੇ ਜੀ ਸਾਬਤ ਨਹੀਂ ਹੋਏ, ਪਰ ਇਹ ਇਹਨਾਂ ਵਿੱਚੋਂ ਕੁਛ ਜਿਹੜੇ ਨੇ ਉਹ ਅਮਰੀਕਾ 'ਚੋਂ ਆ ਕੇ ਇੱਥੇ ਆ ਕੇ ਕ੍ਰਾਈਮ ਕਰਨ ਦੇ ਵਿੱਚ ਸ਼ਾਮਿਲ ਨੇ ਅਤੇ ਇਹਨਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਜੀ। ਸੋ ਇਹ ਵੱਡੀ ਖਬਰ ਜਿਹੜੀ ਹੈ ਜੀ ਇਸ ਵੇਲੇ ਦੀ ਅੱਜ ਦੀ। ਸੋ ਅੱਜ ਦੇ ਖਬਰਾਂ ਦੇ ਵਿੱਚ ਇੱਕ ਹੋਰ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਅਸੀਂ ਜਿਹੜੀ ਖਬਰ ਹੈ ਜੀ ਉਹ ਸਾਂਝੀ ਕਰਨੀ ਹੈ, ਅਤੇ ਉਸ ਤੋਂ ਪਹਿਲਾਂ ਸਾਡੇ ਸਰੋਤਿਆਂ ਦੇ ਕੁਛ ਜਵਾਬ ਆਏ ਨੇ। ਨਵਦੀਪ ਲੇਹਲ ਹੁਰੀ ਜਵਾਬ ਦਿੰਦੇ ਨੇ ਕੀ ਰੈਫਰੈਂਡਮ ਕਰਵਾਉਣਾ ਚਾਹੀਦਾ ਹੈ, ਹਾਂ ਜਾਂ ਨਾ। ਨਵਦੀਪ ਸਿੰਘ ਲੇਹਲ ਫੋਨ 1943 ਇਹਨਾਂ ਦੇ ਚਾਰਟ 'ਚ ਨੇ। ਨਵ ਵਾਸੀ ਕਹਿੰਦੇ ਨੇ ਆਪਸ਼ਨ ਏ ਟੂ ਰਿਮੇਨ ਇਨ ਕੈਨੇਡਾ ਔਰ ਆਪਸ਼ਨ ਬੀ ਟੂ ਕਮੈਂਸ ਦਾ ਲੀਗਲ ਪ੍ਰੋਸੈਸ ਟੂ ਹੋਲਡ ਏ ਬਾਂਡਿੰਗ ਸੈਪਰੇਟ ਰੈਫਰੈਂਡਮ। ਨਵ ਵਾਸੀ ਫੋਨ ਦੇ ਚਾਰ ਡਿਜਿਟ 9577। ਸਵਾਲ ਸਾਡਾ ਅੱਜ ਦਾ ਤੁਸੀਂ ਸੁਣ ਲਓ ਕਿ ਜੋ 19 ਅਕਤੂਬਰ ਨੂੰ ਕੈਨੇਡਾ ਦੇ ਵਿੱਚ ਜੋ ਰੈਫਰੈਂਡਮ ਜਿਹੜਾ ਹੈ ਜੀ ਸਰਕਾਰ ਕਰਵਾਉਣਾ ਚਾਹੁੰਦੀ ਹੈ ਉਸ ਵਿੱਚ ਕੀ ਪੁੱਛਿਆ ਜਾਵੇਗਾ। 19 ਅਕਤੂਬਰ ਨੂੰ ਸਰਕਾਰ ਜੋ ਰੈਫਰੈਂਡਮ ਕਰਵਾਉਣਾ ਚਾਹੁੰਦੀ ਹੈ ਉਸ ਵਿੱਚ ਕੀ ਪੁੱਛਿਆ ਜਾਵੇਗਾ, ਅਲਬਰਟਾ ਸਰਕਾਰ ਅਲਬਰਟਾ ਵਾਸੀਆਂ ਨੂੰ ਕੀ ਪੁੱਛ ਰਹੀ ਹੈ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਮੁੜਦੇ ਹਾਂ ਅਤੇ ਹੋਰ ਖਬਰਾਂ ਆਪ ਜੀ ਨਾਲ ਸ਼ੇਅਰ ਕਰਾਂਗੇ। ਤੁਸੀਂ ਸਵਾਲ ਦਾ ਜਵਾਬ ਜਿਹੜਾ ਸੋਚੋ ਅਤੇ ਵਿਸਥਾਰ ਨਾਲ ਸਾਨੂੰ ਜਵਾਬ ਦਿਓ। ਕਾਲ ਜੇ ਲਿਖਣਾ ਜਿਹੜਾ ਔਖਾ ਲੱਗਦਾ ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ, ਸਾਡੇ ਕੋਲ ਕਾਲਰ ਨੇ ਉਹਨਾਂ ਦੀ ਗੱਲ ਸੁਣ ਹੀ ਲੈਂਦੇ ਜੀ ਪਹਿਲਾਂ। ਸੁਰ ਸਿੰਘ ਰੇਡੀਓ
1: ਸੰਦੀਪ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ
1: ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ। ਆਪ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਮਸਾਂ।
1: ਸਰ ਇਹ ਸੀਗਾ ਕੁਐਸਚਨ ਜਿਹੜੇ ਸੀਗੇ ਮੇਰੇ ਖਿਆਲ ਦੋ ਨੇ। ਇੱਕ ਤਾਂ ਇਹਨੂੰ ਅਲਬਰਟਾ ਨੂੰ ਕੈਨੇਡਾ ਦੇ ਵਿੱਚ ਰਹਿਣਾ ਚਾਹੀਦਾ ਜਾਂ ਵੱਖ ਹੋ ਜਾਣਾ ਚਾਹੀਦਾ। ਦੂਜਾ ਇਹਨਾਂ ਨੇ ਚੇਂਜ ਕਰਤਾ ਪਹਿਲਾਂ ਨਾਲੋਂ ਉਹ ਕਰਤਾ ਕਿ ਇਸ ਵਾਸਤੇ ਇਹ ਰੈਫਰੈਂਡਮ ਕਰਾਉਣ ਲਈ ਰੈਫਰੈਂਡਮ ਹੋਣਾ ਚਾਹੀਦਾ ਕਿ ਕੈਨੇਡਾ ਵਿੱਚ ਰਹੇ ਕਿ ਅਲੱਗ ਹੋ ਜਾਵੇ। ਤੇ ਦੂਜੀ ਜਿਹੜੀ ਤੁਸੀਂ ਹੁਣ ਖਬਰ ਸੁਣਾਈ ਹੈ ਆਪਣੇ ਹੋਣਹਾਰ ਮੁੰਡਿਆਂ ਦੀ
0: ਜੀ ਜੀ
1: ਉਹਦੇ ਬਾਰੇ ਮੈਂ ਥੋੜੀ ਜਿਹੀ ਗੱਲ ਕਰਾਂ।
0: ਜ਼ਰੂਰ ਕਰੋ ਜੀ ਕਰੋ।
1: ਬੇਪਰਵਾਹੀ ਤਾਂ ਸਾਡੇ ਸੁਭਾਅ ਚ ਸ਼ੁਰੂ ਤੋਂ ਹੀ ਸੀ
0: ਜੀ,
1: ਲਾਪਰਵਾਹੀ ਵਿੱਚ ਕਦੋਂ ਬਦਲ ਗਈ ਪਤਾ ਹੀ ਨਹੀਂ ਲੱਗਿਆ। 18-20 ਘੰਟਿਆਂ ਦੇ ਸਫ਼ਰ ਨਾਲ ਆਦਤਾਂ ਪਿੱਛੇ ਨਹੀਂ ਰਹਿ ਜਾਂਦੀ, ਕਦੋਂ ਜਹਾਜ਼ੀ ਚੜ੍ਹ ਸਾਡੇ ਨਾਲ ਆ ਗਈਆਂ ਪਤਾ ਹੀ ਨਹੀਂ ਲੱਗਿਆ।
0: ਬਿਲਕੁਲ ਠੀਕ ਹੈ ਜੀ,
1: ਥੈਂਕ ਯੂ।
0: ਥੈਂਕ ਯੂ 403-902-1323 ਸਾਡੇ ਸਟੂਡੀਓ ਦਾ ਫੋਨ ਨੰਬਰ ਹੈ ਜੀ, 4039021323। ਇਸ ਨੰਬਰ 'ਤੇ ਕਾਲ ਕਰਕੇ ਸਵਾਲ ਦਾ ਜਵਾਬ ਅੱਜ ਦਾ ਸਾਨੂੰ ਤੁਸੀਂ ਪਹਿਲਾਂ ਦਿਓ ਜੀ। ਗੱਲਬਾਤ ਇਸ ਮੁੱਦੇ 'ਤੇ ਵੀ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ, ਬਸ ਆਪਾਂ ਇਹਦੇ ਵਿੱਚ ਜੋ ਇਨਫੋਰਮੇਸ਼ਨ ਜਿਹੜੀ ਸ਼ੇਅਰ ਕਰਦੇ ਹਾਂ ਜੀ ਇਨਫੋਰਮੇਸ਼ਨ ਲਈ ਸ਼ੇਅਰ ਕਰਦੇ ਹੁੰਦੇ ਹਾਂ। ਸੋ ਅੱਜ ਦਾ ਇਹ ਹੈ ਕਿ ਜੋ ਰੈਫਰੈਂਡਮ ਅਲਬਰਟਾ ਗੌਰਮੈਂਟ ਕਰਨਾ ਚਾਹੁੰਦੀ ਹੈ ਇਸ ਦੀ ਦੂਰ ਦੂਰ ਤੱਕ ਕਿਸ ਦਾ ਰੌਲਾ ਪਿਆ, ਦੇਸ਼ ਵਿਦੇਸ਼ ਦੇ ਮੀਡੀਆ ਨੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਸ ਦਾ ਜ਼ਿਕਰ ਹੋਇਆ ਕਿ ਕੈਨੇਡਾ ਵਿੱਚ ਇੱਕ ਅਜਿਹਾ ਸੂਬਾ ਹੈ ਜਿਹੜਾ ਵੱਖ ਹੋਣਾ ਚਾਹੁੰਦਾ। ਅਤੇ ਤੁਹਾਨੂੰ ਪਤਾ ਕਿ ਭਾਰਤ ਦੇ ਵਿੱਚ ਅਤੇ ਖਾਸ ਤੌਰ 'ਤੇ ਅਤੇ ਕੁਛ ਹੋਰ ਮੁਲਕਾਂ ਦੇ ਵਿੱਚ ਇਹੋ ਜਿਹਾ ਮੀਡੀਆ ਵੀ ਹੈਗਾ ਜਿਨ੍ਹਾਂ ਨੇ ਨਾ ਮਿਹਨਤ ਕਰਨੀ ਹੁੰਦੀ ਹੈ ਖਬਰ 'ਤੇ ਨਾ ਕੁਛ, ਉਹਨਾਂ ਨੇ ਚੱਕ ਕੇ ਕੁਛ ਦਾ ਕੁਛ ਬਣਾ ਦੇਣਾ ਜੀ। ਖੈਰ ਉਹ ਵੀ ਇੰਟਰਸਟਿੰਗ ਕੋਈ ਚੀਜ਼ ਆਈ ਤਾਂ ਸਾਹਮਣੇ ਕਰਾਂਗੇ, ਅਜੀਬੋ ਗਰੀਬ ਵੀ ਗੱਲਾਂ ਹੋ ਜਾਂਦੀਆਂ ਨੇ। ਸਵਾਲ ਸਾਡਾ ਤੁਸੀਂ ਸੁਣ ਲਿਆ ਕਿ ਅਲਬਰਟਾ ਵਿੱਚ 19 ਅਕਤੂਬਰ ਨੂੰ ਸਰਕਾਰ ਨੇ ਕੀ ਪੁੱਛਣਾ। ਮੇਰਾ ਖਿਆਲ ਹੈ ਕਿ ਬ੍ਰੇਕ 'ਤੇ ਜਾਣ ਦਾ ਅਸੀਂ ਹੁਣ ਰਹਿਣ ਦਈਏ ਜੀ, ਬ੍ਰੇਕ ਸਟੇਸ਼ਨ ਆਈ ਡੀ ਦੀ ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਫਿਰ ਖਬਰਾਂ ਸਾਡੇ ਕੋਲ ਅੱਜ ਬਹੁਤੀਆਂ ਨੇ ਖਬਰਾਂ, ਸਵਾਲ ਦੇ ਜਵਾਬ ਵੀ ਅਸੀਂ ਉਡੀਕ ਰਹੇ ਹਾਂ। ਸੋ ਤੁਸੀਂ ਕਾਲ ਕਰ ਲਓ ਜੀ 403-902-1323 ਕਿ 19 ਅਕਤੂਬਰ ਨੂੰ ਸਰਕਾਰ ਕੀ ਕਰਨਾ ਚਾਹੁੰਦੀ ਹੈ, ਅਲਬਰਟਾ ਦੀ ਕੀ ਪੁੱਛਣਾ ਚਾਹੁੰਦੀ ਹੈ। ਅਤੇ ਅਗਲੀ ਗੱਲ ਕਿ ਗਿਫਟ ਕਾਰਡ ਦੇਣੇ ਨੇ ਮਦਰ ਇੰਡੀਆ ਰੈਸਟੋਰੈਂਟ ਤੋਂ, ਅਸੀਂ $10 ਦੇ ਗਿਫਟ ਕਾਰਡ ਮਦਰ ਇੰਡੀਆ ਰੈਸਟੋਰੈਂਟ ਤੋਂ 403-902-1323 4039021323 'ਤੇ। ਹੈਲੀਫੈਕਸ ਨੋਵਾ ਸਕੋਸ਼ੀਆ ਦੇ ਵਿੱਚ ਪੰਜਾਬੀ ਕੁਛ ਹੈਗੇ ਨੇ ਜੀ, ਕੁਛ ਹਲਕੀ ਉਮਰ ਦੇ ਹਸਬੈਂਡ ਵਾਈਫ ਨੇ ਉਹਨਾਂ ਨੂੰ ਚਾਰਜ ਕੀਤਾ।

0: ਕਾਲ ਕਰ ਲੈਂਦੇ ਜੀ। ਸੁਰ ਸੰਗਮ ਰੇਡੀਓ।
1: ਹਾਂਜੀ ਕੁਲਦੀਪ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
1: ਹਾਂਜੀ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਸੁਣ ਰਹੇ ਹਾਂ
0: ਜੀ।
1: ਤੇ ਮੌਸਮ ਕਹਿੰਦੇ ਬਹੁਤ ਵਧੀਆ ਹੈ ਅੱਜ।
0: ਬਿਲਕੁਲ ਜੀ।
1: ਹਾਂਜੀ ਤੁਸੀਂ ਦੱਸਿਆ ਵੀ ਵੈਰੀ ਗੁੱਡ, ਪਰ ਅਸੀਂ ਬਾਹਰ ਤਾਂ ਗਏ ਨੀ, ਘਰੇ ਹੀ ਆ। ਇੰਨੀ ਵਧੀਆ ਪ੍ਰੋਗਰਾਮ ਵਿਚ ਵੀ
0: ਜੀ
1: ਸੁਣ ਰਹੇ ਹਾਂ। ਤੇ ਹਾਂਜੀ ਜਿਹੜਾ ਤੁਹਾਡਾ ਸਵਾਲ ਸੀ ਆਪਣੇ, ਉਹ ਪੁੱਛ ਰਹੇ ਆ ਜੀ ਵੀ ਤੁਸੀਂ ਆਨਸਰ ਦਿਓ ਹਾਂ ਜਾਂ ਨਾ ਚ। ਤੇ ਜੇ ਤੁਹਾਡੀ ਹਾਂ ਆ ਤਾਂ ਫੇਰ ਦੁਬਾਰਾ ਹੋਊਗਾ, ਜੇ ਨਾ ਚ ਫੇਰ ਨੀ ਹੋਣਾ। ਤੇ ਸਾਡੀ ਹੈਗੀ ਨਾ, ਅਸੀਂ ਤਾਂ ਕੈਨੇਡਾ ਨਾਲੇ ਰਹਿਣਾ, ਅਸੀਂ ਨੀ ਅਲਬਰਟਾ ਜਦੋਂ ਹੁਣ ਨੂੰ ਚੰਗਾ ਸਮਝਦੇ, ਅਸੀਂ ਤਾਂ ਕੈਨੇਡੀਅਨ ਤਾਂ ਕੈਨੇਡੀਅਨ ਹੀ ਰਵਾਂਗੇ। ਤੇ ਪੁੱਛਦੇ ਤਾਂ ਉਹੀ ਆ ਵੀ ਜਿਹੜਾ ਆਪਣੇ 3 ਕੁ ਲੱਖ ਕਹਿੰਦੇ ਵੀ ਜੁਦੇ ਹੋਣਾ, 4 ਕੁ ਲੱਖ ਕਹਿੰਦੇ ਨਹੀਂ ਹੋਣਾ, ਉਸੇ ਸਵਾਲ ਤੇ ਹਾਂ ਜਾਂ ਨਾ ਦਾ ਉਹ ਪੁੱਛਦੇ ਆ। ਹਾਂਜੀ ਮੈਂ ਤਾਂ ਇਹੀ ਸੋਚਦੀ ਆ।
0: ਠੀਕ ਹੈ ਜੀ, ਕਰ ਲੈਂਦੇ ਨੋਟ ਤੁਹਾਡਾ ਸਵਾਲ ਦਾ ਜਵਾਬ ਜੀ। ਬਹੁਤ ਧੰਨਵਾਦ ਜੀ ਕਾਲ ਕਰਨ
1: ਜੀ। ਨਾ ਆਇਆ ਜੀ ਆਪਣੇ, ਜੇ ਨਾ ਹੋਵੇ ਫੇਰ ਹੋਣਾ ਨੀ, ਉਹ ਹੋਊਗਾ ਹਾਂ ਉਹਨੇ ਫਿਰ ਜਿਹੜਾ ਕਰਨਗੇ ਉਹ ਉਹਦਾ।
0: ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ।
1: ਮੈਂ ਸੋਚਦੀ ਹਾਂ।
0: ਕੋਈ ਗੱਲ ਨੀ ਜੀ, ਆਪਾਂ ਜਰੂਰ ਦੱਸ ਕੇ ਜਾਵਾਂਗੇ ਜੀ ਪ੍ਰੋਗਰਾਮ ਦੇ ਅਖੀਰ ਵਿੱਚ ਕੀ ਹੈ ਕਿਵੇਂ ਹੈ।
1: ਹਾਂਜੀ ਹਾਂਜੀ, ਥੈਂਕ ਯੂ ਜੀ,
0: ਥੈਂਕ ਯੂ। ਤੇ ਅਸੀਂ ਗੱਲਬਾਤ ਹੈਲੀਫੈਕਸ ਨੋਵਾ ਸਕੋਸ਼ੀਆ ਦੀ ਕਰ ਰਹੇ ਸੀ, ਜਿੱਥੇ ਪੰਜਾਬੀ ਮੁੱਲ ਦਾ 23 ਸਾਲਾਂ ਦਾ ਸੁਖਪ੍ਰੀਤ ਸਿੰਘ ਤੇ ਉਸਦੀ ਪਤਨੀ ਰਮਨਦੀਪ ਕੌਰ 26 ਸਾਲਾਂ ਦੀ, ਦੋਵਾਂ ਨੂੰ ਚਾਰਜ ਕੀਤਾ ਗਿਆ ਤੇ ਉਹਨਾਂ ਉਹ ਹਿਰਾਸਤ ਵਿੱਚ ਨੇ। ਅੱਜ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ, ਪੇਸ਼ ਕੀਤਾ ਗਿਆ ਹੋਣਾ ਜੀ ਜਿੱਥੇ ਤੱਕ ਮੇਰੀ ਸਮਝ ਹੈ। ਉਹਨਾਂ ਤੇ ਦੋਸ਼ ਇਹ ਹੈ ਕਿ ਦੋਵਾਂ ਨੇ ਇੱਕ ਨਵਜੰਮੇ ਬੱਚੇ ਦੀ ਲਾਸ਼ ਜਾਂ ਉਸਦਾ ਮ੍ਰਿਤਕ ਸਰੀਰ ਜਿਹੜਾ ਸੀ ਉਸਨੂੰ ਲੁਕਾਉਣ ਦਾ ਯਤਨ ਕੀਤਾ ਤੇ ਅਬਸਟ੍ਰਕਸ਼ਨ ਤੇ ਇੱਕ ਡੈੱਡ ਬੋਡੀ ਦੀ ਬੇਹੁਰਮਤੀ ਕੀਤੀ। 2 ਕਾਊਂਟ ਅਬਸਟ੍ਰਕਸ਼ਨ ਦੇ ਆ ਤੇ 2 ਦੂਸਰੇ ਚਾਰਜਸ ਨੇ। ਸੋ ਉਹਨਾਂ ਨੂੰ ਵੀਡੀਓ ਦੇ ਜ਼ਰੀਏ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਜਿੱਥੇ ਚੀਫ ਕਰਾਊਨ ਲਾਇਰ ਪੌਲ ਕਾਰਵਰ ਨੇ ਰਿਕੁਐਸਟ ਕੀਤੀ ਕਿ 3 ਦਿਨਾਂ ਲਈ ਮਾਮਲਾ ਹੋਰ ਅੱਗੇ ਪਾ ਦਿਓ ਤੇ ਜੋ ਜੱਜ ਨੇ ਮੰਨ ਲਿਆ ਤੇ ਉਨੀ ਦੇਰ ਤੱਕ ਉਹਨਾਂ ਨੂੰ ਹਿਰਾਸਤ ਵਿੱਚ ਰੱਖਿਆ ਜਾਵੇਗਾ ਤੇ ਵੀਰਵਾਰ ਨੂੰ ਹੁਣ ਉਹਨਾਂ ਦੀ ਦੁਬਾਰਾ ਪੇਸ਼ੀ ਹੋਵੇਗੀ। ਅਸਲ ਵਿੱਚ ਇਹ ਚਾਰਜ ਕੀਤੇ ਗਏ ਨੇ ਇੱਕ ਨਵਜੰਮਿਆ ਬੱਚਾ ਬਰਾਮਦ ਹੋਇਆ ਦਰਖਤਾਂ ਜ਼ਿਆਦਾ ਝਾੜੀਆਂ ਜਾਇ ਦੇ ਵਿੱਚੋਂ, ਤੇ ਜਦਕਿ ਉਸ ਨਵਜੰਮੇ ਬੱਚੇ ਦੀ ਮਾਂ ਹਸਪਤਾਲ ਦੇ ਵਿੱਚ ਪਈ ਹੈ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ, ਬਹੁਤ ਸੀਰੀਅਸ ਕੰਡੀਸ਼ਨ, ਸੀਰੀਅਸ ਤਾਂ ਬੋਲੋ ਕ੍ਰਿਟੀਕਲ ਬਹੁਤ ਹੁੰਦੀ ਹੈ ਜੀ ਉਸ ਤੋਂ ਉੱਪਰ ਹੁੰਦੇ। ਸੋ ਇਨਵੈਸਟੀਗੇਸ਼ਨ ਜਾਂਚ ਚੱਲ ਰਹੀ ਹੈ ਤੇ ਪੁਲਿਸ ਕਹਿ ਰਹੀ ਹੈ ਕਿ ਬਹੁਤ ਜ਼ਿਆਦਾ ਕੁਛ ਇਹਦੇ ਵਿੱਚ ਇਨਫੋਰਮੇਸ਼ਨ ਜਿਹੜੀ ਹੈ ਅਸੀਂ ਅਜੇ ਇਕੱਠੀ ਕਰਨੀ ਹੈ ਤੇ ਨਾਲ ਦੀ ਨਾਲ ਕਈ ਜਿਹੜੇ ਸਰਕਮਸਟਾਂਸਿਸ ਨੇ ਵੀ ਹਾਲਾਤ ਕੀ ਬਣੇ ਨੇ, ਇਹ ਜਿਸ ਕਰਕੇ ਸਾਰਾ ਕੁਛ ਹੋਇਆ ਇਹ ਕੀ ਕਹਾਣੀ ਬਣੀ। ਪੁਲਿਸ ਦੇ ਦੱਸਣ ਮੁਤਾਬਕ ਇਸ ਨਵਜੰਮੇ ਬੱਚੇ ਦੀ 23 ਸਾਲਾਂ ਦੀ ਮਾਂ ਜਿਹੜੀ ਆ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਕਿ ਇੱਕ ਨਵੀਂ ਬਣੀ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਪੁਲਿਸ ਤੇ ਫਾਇਰ ਫਾਈਟਰ ਜਿਹੜੇ ਉਹਨਾਂ ਨੂੰ ਬੁਲਾਇਆ ਗਿਆ ਸੀ। ਤੇ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਇਹ ਔਰਤ 23 ਸਾਲਾਂ ਦੀ ਜਿਹੜੀ ਹੈ ਜੀ ਇਸਨੇ ਉੱਥੇ ਹੀ ਇੱਕ ਬੱਚੇ ਨੂੰ ਜਨਮ ਦਿੱਤਾ ਹੈ, ਪਰ ਬੱਚਾ ਉੱਥੇ ਨਹੀਂ ਸੀ ਤੇ ਔਰਤ ਦੀ ਹਾਲਤ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਉਹ ਇਹ ਸਥਿਤੀ ਇਹੋ ਜਿਹੀ ਆ। ਪੁਲਿਸ ਨੂੰ ਬੁਲਾਇਆ ਗਿਆ ਰਾਤ 9:45 ਦੇ ਆਸ ਪਾਸ, 9:40 ਦੇ ਆਸ ਪਾਸ। ਬੱਚਾ ਨਹੀਂ ਸੀ ਲੇਕਿਨ ਇੱਕ ਲੜਕੀ 23 ਸਾਲਾਂ ਦੀ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਉਸਨੇ ਕਿਸੇ ਨੂੰ ਜਨਮ ਦਿੱਤਾ। ਤੇ ਫਿਰ ਸਰਚ ਭਾਲ ਸ਼ੁਰੂ ਕੀਤੀ ਗਈ ਤੇ ਇੱਕ ਜਿਹੜੇ ਆਲੇ ਦੁਆਲੇ ਦਾ ਏਰੀਆ ਉਸ ਵਿੱਚ ਉੱਥੇ ਸਾਰਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਹੈ ਇੱਥੇ, ਕਿਵੇਂ ਹੈ। 4 ਜਣੇ ਗ੍ਰਿਫਤਾਰ ਕੀਤੇ ਗਏ ਤੇ ਜਿਨ੍ਹਾਂ ਵਿੱਚੋਂ 2 ਨੂੰ ਛੱਡ ਦਿੱਤਾ ਗਿਆ ਤੇ 60 ਸਰਚ ਐਂਡ ਰੈਸਕਿਊ ਵਾਲੰਟੀਅਰ ਜਿਹੜੇ ਸੀ ਕਲੇਟਨ ਪਾਰਕ ਦੇ ਵਿੱਚ ਉਸ ਵੀਕਐਂਡ ਤੇ ਇਹ ਕੰਮ ਕਰਦੇ ਰਹੇ। ਸੋ ਇਸ ਵਿੱਚ ਬੱਚੇ ਦੇ ਜਿਹੜੇ ਰਿਮੇਨਸ ਸੀਗੇ ਜੀ, ਦੇਹ ਬੱਚੇ ਦੀ, ਉਹ ਸੰਡੇ ਨੂੰ ਐਤਵਾਰ ਨੂੰ ਫਿਰ ਇੱਕ ਜਗ੍ਹਾ ਤੋਂ ਮਿਲੀ ਤੇ ਉਹਨਾਂ ਦੇ ਜਿਹੜਾ ਘਰ ਹੈ ਜਿੱਥੋਂ ਇਹ ਸਾਰੀ ਜਿੱਥੇ ਉਹ ਔਰਤ ਮਾਂ ਹੈ ਜਿਹੜੀ ਬੱਚੇ ਦੀ ਪਾਈ ਗਈ ਸੀ ਉਸ ਤੋਂ 10 ਕਿਲੋਮੀਟਰ ਦੂਰ। ਸੋ ਇਸ ਨਾਲ ਬਹੁਤ

ਬਹੁਤ ਸ਼ੌਕਿੰਗ ਜਿਹੜੀ ਖਬਰ ਹੈ ਤੇ ਇਹ ਵੀ ਹੈ ਕਿ ਇਹ ਕਿਉਂ ਸਾਰਾ ਕੁਛ ਇਹੋ ਵਾਪਰਿਆ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਬੱਚੇ ਦੀ ਮਾਂ ਜਿਹੜਾ ਮ੍ਰਿਤਕ ਪਾਇਆ ਗਿਆ ਹੈ ਇਸ ਵੇਲੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਉਸਦੀ ਹਾਲਤ ਬਹੁਤ ਬੁਰੀ ਹੈ ਤੇ ਜਿਹੜੀ ਲੜਕੀ ਗ੍ਰਿਫਤਾਰ ਹੋਈ ਹੈ ਤੇ ਉਹਨਾਂ ਦੇ ਨਾਲ ਇੱਕ ਲੜਕਾ ਗ੍ਰਿਫਤਾਰ ਹੋਇਆ ਉਹ ਰੈਲੇਟਿਵ ਨੇ ਜੀ ਉਸ ਲੜਕੀ ਦੇ ਜਿਹੜੀ ਜ਼ਿਆਦਾ ਬਿਮਾਰ ਹੈ ਜਿਸਨੇ ਬੱਚੇ ਨੂੰ ਜਨਮ ਦਿੱਤਾ ਹੈ ਸੋ ਬਹੁਤ ਹੀ ਅਜੀਬੋ ਗਰੀਬ ਜੀ ਸਮਝ ਵੀ ਨਹੀਂ ਆਉਂਦੀ ਕਿ ਕਿਸ ਤਰ੍ਹਾਂ ਆਪ ਜੀ ਨਾਲ ਇਹ ਖਬਰ ਜਿਹੜੀ ਹੈ ਸ਼ੇਅਰ ਕੀਤੀ ਜਾਵੇ ਸੋ ਇਹ ਬੜੀ ਇਹ ਕਹਿ ਲਓ ਕਿ ਅਜੀਬੋ ਗਰੀਬ ਖਬਰ ਹੈ ਅਸੀਂ ਕੋਈ ਇਹਦੇ ਵਿੱਚ ਬੜਾ ਔਖਾ ਹੈ ਕਿ ਅਸੀਂ ਕੀ ਆਪ ਜੀ ਨਾਲ ਸ਼ੇਅਰ ਕਰ ਰਹੇ ਹਾਂ ਜੀ ਸੋ ਰੇਡੀਓ ਸੁਰਸੰਗਮ 'ਤੇ ਜੀ ਇਹ ਖਬਰਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਦੀਆਂ ਆਉਂਦੀਆਂ ਰਹਿੰਦੀਆਂ ਨੇ ਅਤੇ ਆਪ ਜੀ ਨਾਲ ਸ਼ੇਅਰ ਕਰਨਾ ਸਾਡਾ ਫਰਜ਼ ਵੀ ਹੈ ਮੀਡੀਆ ਹੁਣ ਦੇ ਨਾਤੇ ਸੋ ਅਸੀਂ ਇਹ ਕੀਤੀ ਹੈ ਜੀ ਮੁੱਦਾ ਥੋੜ੍ਹਾ ਜਿਹਾ ਬਦਲਦੇ ਹਾਂ ਜੀ ਕੈਨੇਡਾ ਦੇ ਵਿੱਚ ਹਰ ਸਾਲ ਹਜ਼ਾਰਾਂ ਲੱਖਾਂ ਏਕੜ ਹੈਕਟੇਅਰ ਇੱਕ ਹੈਕਟੇਅਰ ਜਿਸ ਦੇ ਵਿੱਚ 2.5 ਏਕੜ ਹੁੰਦੇ ਨੇ 2.5 ਏਕਰਸ ਹੁੰਦੇ ਨੇ ਇੰਨਾ ਜ਼ਿਆਦਾ ਏਰੀਆ ਹਰ ਸਾਲ ਅੱਗਾਂ ਦੀ ਭੇਟ ਚੜ ਕੇ ਸਵਾਹ ਹੋ ਜਾਂਦਾ ਹੈ ਜੋ ਕਿ ਕਈ ਮੁਲਕਾਂ ਦੇ ਏਰੀਏ ਨਾਲੋਂ ਵੀ ਵੱਡਾ ਹੁੰਦਾ ਹੈ ਸੋ ਵਾਈਲਡ ਫਾਇਰ ਸੀਜ਼ਨ ਜਿਹੜਾ ਹੈ 2026 ਦਾ ਸ਼ੁਰੂ ਹੋ ਚੁੱਕਾ ਹੈ ਲੇਕਿਨ 10 ਨਵੇਂ ਅੱਗ ਬੁਝਾਉਣ ਵਾਲੇ ਜਹਾਜ਼ ਜਿਹੜੇ ਨੇ ਜੀ ਉਹ ਸਰਕਾਰ ਨੇ ਉਹ ਲੀਜ਼ ਕੀਤੇ ਨੇ ਸੋ ਇਹ ਪ੍ਰੋਵਿੰਸ ਨੂੰ ਅਤੇ ਟੈਰੀਟਰੀਜ਼ ਨੂੰ ਮਦਦ ਦੇ ਤੌਰ 'ਤੇ ਇਹ ਜਹਾਜ਼ ਦਿੱਤੇ ਜਾਣਗੇ ਐਮਰਜੈਂਸੀ ਮੈਨੇਜਮੈਂਟ ਮਿਨਿਸਟਰ ਨੇ ਦੱਸਿਆ ਕਿ ਪ੍ਰੋਵਿੰਸ਼ਲ ਅਤੇ ਸੂਬਾਈ ਜਿਹੜੇ ਹੋਰ ਏਜੰਸੀਜ਼ ਹੈਗੀਆਂ ਨੇ ਉਹਨਾਂ ਨੂੰ ਇਹ 4 ਏਅਰ ਟੈਂਕਰ ਜਿਹੜੇ ਨੇ ਇਹਨਾਂ ਦੇ ਵਿੱਚੋਂ ਉਹ ਸਾਡੇ ਕੋਲੋਂ ਰਿਕੁਐਸਟ ਦੇ ਕੇ ਲੈ ਸਕਣਗੇ ਇੱਕ ਸਪੋਟਰ ਜਹਾਜ਼ ਹੈ ਅਤੇ 5 ਹੈਵੀ ਲਿਫਟ ਹੈਲੀਕਾਪਟਰ ਹੈਗੇ ਨੇ ਅਤੇ ਜੰਗਲੀ ਅੱਗਾਂ ਬੁਝਾਉਣ ਲਈ ਇਹ ਬਹੁਤ ਕੰਮ ਆਉਂਦੇ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਸਰਕਾਰ ਨੇ ਕਿਹਾ ਕਿ ਨਵੇਂ ਐਸੈਟ ਦੇ ਨਾਲ ਨੈਸ਼ਨਲ ਫਾਇਰ ਫਾਈਟਿੰਗ ਕਪੈਸਿਟੀ ਵਧੇਗੀ ਅਤੇ ਇਹ ਪਹਿਲੀ ਵਾਰੀ ਹੈ ਕਿ ਫੈਡਰਲ ਫਾਇਰ ਫਾਈਟਿੰਗ ਪਲੇਨ ਜਿਹੜੇ ਨੇ ਉਹ ਪ੍ਰੋਵਿੰਸ ਨੂੰ ਇਸ ਤਰ੍ਹਾਂ ਦਿੱਤੇ ਜਾਣਗੇ ਕਿਉਂਕਿ ਇਹਨਾਂ ਲਈ 317 ਮਿਲੀਅਨ ਦਾ ਬਜਟ ਐਲੋਕੇਟ ਕੀਤਾ ਗਿਆ ਹੈ ਨਵੇਂ ਏਰੀਅਲ ਫਾਇਰ ਫਾਈਟਿੰਗ ਸਰਜ ਕਪੈਸਿਟੀ ਨੂੰ ਬੈਟਰ ਕਰਨ ਲਈ ਸੋ ਸਰਕਾਰ ਨੇ ਇਹ ਕਿਹਾ ਕਿ ਇਹ ਐਸਿਡ ਜਿਹੜੇ ਨੇ ਕੈਨੇਡਾ ਦੀ ਫਾਇਰ ਐਕਟੀਵਿਟੀ ਅਤੇ ਕਰੰਟ ਵਾਈਲਡ ਫਾਇਰ ਐਕਟੀਵਿਟੀ 'ਤੇ ਸਾਰੀ 'ਤੇ ਨਜ਼ਰ ਰੱਖਣਗੇ ਜੇ ਅਸੀਂ 2025 ਦੀ ਗੱਲ ਕਰੀਏ ਤਾਂ ਕੈਨੇਡਾ ਦਾ ਇਹ ਦੂਸਰਾ ਵੱਡਾ ਸਾਲ ਸੀ ਜਦੋਂ ਇਹਨਾਂ ਜੰਗਲੀ ਅੱਗਾਂ ਨੇ ਨੁਕਸਾਨ ਕੀਤਾ 90,000 ਸਕੁਏਅਰ ਕਿਲੋਮੀਟਰ ਏਰੀਆ ਸੜ ਕੇ ਸਵਾਹ ਹੋ ਗਿਆ ਅਤੇ ਸਤੰਬਰ ਤੱਕ ਇਹ ਹੋਇਆ ਅਤੇ ਜੋ ਕਿ ਨਿਊ ਬ੍ਰਾਂਜ਼ਵਿਕ ਜਿਹੜਾ ਸਾਡਾ ਹੈ ਜੀ ਪ੍ਰੋਮਿਸ ਉਸ ਨਾਲੋਂ ਵੀ ਵੱਡਾ ਏਰੀਆ ਸੀ ਇਸ ਵੇਲੇ ਜਿਹੜੇ ਨੇ ਵਾਈਲਡ ਫਾਇਰ ਰਿਸਕ ਜਿਹੜੇ ਨੇ ਉਹ ਅਲਬਰਟਾ ਵਿੱਚ ਬਹੁਤ ਜ਼ਿਆਦਾ ਹਾਈ ਨੇ ਸੋ ਕੰਡੀਸ਼ਨ ਜਿਹੜੀਆਂ ਨੇ ਇਸ ਵੇਲੇ ਖੁਸ਼ ਕੰਡੀਸ਼ਨ ਉਹਨਾਂ ਨਾਲ ਇਸ ਨੂੰ ਹੋਰ ਜ਼ਿਆਦਾ ਜਿਹੜਾ ਉਹ ਹਵਾ ਮਿਲਦੀ ਹੈ ਜਾਂ ਕਹਿ ਲਓ ਕਿ ਉਹ ਹੋਰ ਜ਼ਿਆਦਾ ਇਸ 'ਤੇ ਖਰਾਬ ਹੋਣ ਦੇ ਚਾਂਸਿਸ ਬਣੇ ਰਹਿੰਦੇ ਨੇ ਅਲਬਰਟਾ ਵਾਈਲਡ ਫਾਇਰ ਵੱਲੋਂ ਇਹ ਆਪਣੇ ਰੈਜੀਡੈਂਟਸ ਦੇ ਜਿਹੜੇ ਆਊਟਡੋਰਸ ਕੋਲ ਲੋਕ ਹੈਗੇ ਨੇ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਚੀਜ਼ਾਂ ਦਾ ਖਿਆਲ ਰੱਖੋ ਜਿਹਨਾਂ ਨਾਲ ਜੰਗਲੀ ਅੱਗ ਫੈਲ ਸਕਦੀ ਹੈ ਅਲਬਰਟਾ ਦੇ ਵਿੱਚ ਇੱਕ ਖਬਰ ਦੇ ਮੁਤਾਬਕ 13 ਜਗ੍ਹਾ 'ਤੇ ਅੱਗ ਜਿਹੜੀ ਹੈ ਜੀ ਇਸ ਵੇਲੇ ਉਹ ਲੱਗੀ ਵੀ ਹੋਈ ਹੈ ਇਹ ਸਾਰੀਆਂ ਖਬਰਾਂ ਨੇ ਜੀ ਇੱਕ ਸਾਡੇ ਸਰੋਤੇ ਨੇ ਉਹਨਾਂ ਨੂੰ ਸਾਨੂੰ ਆਂਸਰ ਕੀਤਾ ਕਿ ਨਾਮ ਨਹੀਂ ਲਿਖਿਆ ਸੁਖਮਿੰਦਰ ਸਿੰਘ ਨੇ ਜੀ ਕਹੋ ਚਲੋ ਨਾਮ ਪਹਿਲਾਂ ਉਹਨਾਂ ਦਾ ਜਿਹੜਾ ਹੈ ਉੱਥੋਂ ਲੈ ਲੈਂਦੇ ਹਾਂ ਉਹ ਕਹਿੰਦੇ ਨੇ ਕਿ ਤੁਸੀਂ ਕੈਨੇਡਾ ਨਾਲ ਰਹਿਣਾ ਚਾਹੁੰਦੇ ਹੋ ਜਾਂ ਵੱਖ ਹੋਣਾ ਚਾਹੁੰਦੇ ਹੋ 403-902-1323 ਸਾਡਾ ਅੱਜ ਦਾ ਸਵਾਲ ਦੇਣ ਲਈ ਸਾਡਾ ਨੰਬਰ ਹੈ ਅਤੇ ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਸਵਾਲ ਦਾ ਜਵਾਬ ਦਿਓ ਕਿ 19 ਅਕਤੂਬਰ ਨੂੰ ਜੋ ਅਲਬਰਟਾ ਵਿੱਚ ਰੈਫਰੈਂਡਮ ਹੋਣਾ ਉੱਥੇ ਉਸ ਦਿਨ ਕੀ ਸਵਾਲ ਪੁੱਛੇ ਜਾਣਗੇ ਕੀ ਪੁੱਛਿਆ ਜਾਵੇਗਾ 403-902-1323 403-902-1323 ਅਤੇ ਸਾਡੇ ਕੋਲ ਸਮਾਂ ਜਿਹੜਾ ਹੈ ਸਟੇਸ਼ਨ ਆਈਡੀ ਦੀ ਬ੍ਰੇਕ ਦਾ ਹੋ ਚੱਲਿਆ ਉਸ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਖਬਰਾਂ ਅਜੇ ਵੀ ਬਹੁਤ ਸਾਰੀਆਂ ਅਹਿਮ ਖਬਰਾਂ ਬਾਕੀ ਨੇ ਜਿਹਦੇ ਵਿੱਚ ਰੈਫਰੈਂਡਮ ਦੇ ਬਾਰੇ ਸਾਡੇ ਪ੍ਰਾਈਮ ਮਿਨਿਸਟਰ ਕੀ ਕਹਿੰਦੇ ਨੇ ਉਹਦੀ ਗੱਲ ਕਰਾਂਗੇ ਅਤੇ ਕੌਣ ਜਿਹੜਾ ਹੈ ਇਹ ਮੁਹਿੰਮ ਚਲਾ ਰਿਹਾ ਕਿ ਅਸੀਂ ਕੈਨੇਡਾ ਦੇ ਨਾਲ ਹੀ ਰਹਿਣਾ ਅਤੇ ਉਹ ਜ਼ੋਰ ਫੜ ਰਹੀ ਹੈ ਮੁਹਿੰਮ ਉਹ ਅਤੇ

ਡੈਨੀਅਲ ਸਮਿਥ ਉਹਨਾਂ ਨੇ ਜਿਹੜੇ ਸਵਾਲ ਨੇ ਜੀ ਇਹ ਜਿਹਦੇ ਬਾਰੇ ਇੱਕ ਸਰਵੇਖਣ ਵੀ ਆਇਆ ਉਹ ਜਦੋਂ ਮੈਂ ਜਵਾਬ ਦੇਣਾ ਹੈ ਕਿ ਸਰਵੇਖਣ ਦੇ ਬਾਰੇ ਜਿਹੜਾ ਕਿ ਰੈਫਰੈਂਡਮ ਦੇ ਵਿੱਚ ਜਿਹੜਾ ਇਹ ਸਵਾਲ ਹੈ ਇਹ ਕਿੰਨਾ ਕੁ ਕਲੀਅਰ ਹੈ ਅਤੇ ਕਿੰਨਾ ਕਨਫਿਊਜ਼ਿੰਗ ਹੈ ਇਹਦੇ ਬਾਰੇ ਇੱਕ ਸਰਵੇਖਣ ਉਹ ਪੁੱਛਾਂਗੇ ਉਹ ਦੱਸਾਂਗੇ ਸੋ ਖਬਰਾਂ ਹੋਰ ਵੀ ਨੇ ਅਤੇ ਨਵਦੀਪ ਬੈਂਸ ਸਾਬਕਾ ਫੈਡਰਲ ਮਿਨਿਸਟਰ ਉਹ ਇਲੈਕਸ਼ਨ ਲੜਨਾ ਚਾਹੁੰਦੇ ਨੇ ਅਤੇ ਓਨਟੇਰੀਓ ਵਿੱਚ ਲਿਬਰਲ ਆਗੂ ਬਣਨ ਦੀ ਦੌੜ ਵਿੱਚ ਸ਼ਾਮਲ ਹੋ ਗਏ ਨੇ ਮਲੇਸ਼ੀਆ ਅਤੇ ਇੰਡੋਨੇਸ਼ੀਆ ਦੇ ਲੋਕਾਂ ਲਈ ਵੀਜ਼ਾ ਸ਼ਰਤਾਂ ਖਤਮ ਕਰ ਦਿੱਤੀਆਂ ਨੇ ਟਿਮ ਹੋਟਨਸ ਵਾਲੇ ਕਹਿੰਦੇ ਨੇ ਕਿ ਅਸੀਂ ਹੁਣ ਕੱਚੇ ਨਹੀਂ ਅਸੀਂ ਹੁਣ ਪੱਕੇ ਮੁਲਾਜ਼ਮ ਰੱਖਿਆ ਕਰਨੇ ਨੇ ਇੱਕ ਡਰਾਈਵਰ ਫੜਿਆ ਗਿਆ ਹੈ ਜੀ ਜਿੱਥੇ ਸਪੀਡ ਜਿਹੜੀ ਹੈ ਉਹ ਤਾਂ ਘੱਟ ਸੀ ਲੇਕਿਨ ਜਨਾਬ 260 ਕਿਲੋਮੀਟਰ ਦੀ ਸਪੀਡ 'ਤੇ ਜਾ ਰਿਹਾ ਸੀ ਇੰਡੀਆ ਦੀਆਂ ਵੱਡੀਆਂ ਕੰਪਨੀਆਂ ਨੇ ਭਾਰਤ ਵਿੱਚ ਇਕੋਨਮੀ ਦੀ ਰਫ਼ਤਾਰ ਸੁਸਤ ਹੋਣ ਦੀਆਂ ਖਬਰਾਂ ਆਉਣ ਕਰਕੇ ਵਿਦੇਸ਼ਾਂ ਦੀਆਂ ਵੱਡੀਆਂ ਖਬਰਾਂ ਵੱਲ ਨੂੰ ਰੁੱਖ ਕੰਪਨੀਆਂ ਵੱਲ ਨੂੰ ਰੁੱਖ ਕਰਕੇ ਉਹਨਾਂ ਨੂੰ ਖਰੀਦਣਾ ਸ਼ੁਰੂ ਕਰ ਦਿੱਤਾ ਹੈ ਬਹੁਤ ਬਹੁਤ ਵਧੀਆ ਖਬਰ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੰਡੀਆ ਦੀਆਂ ਕਿਹੜੀਆਂ ਕੰਪਨੀਆਂ ਨੇ ਵਿਦੇਸ਼ਾਂ ਦੀਆਂ ਕੰਪਨੀਆਂ ਖਰੀਦੀਆਂ ਨੇ ਅਤੇ ਪੰਜਾਬ ਦੀ ਵੀ ਖਬਰ ਹੈਗੀ ਇੱਕ ਸਾਂਝੀ ਕਰਾਂਗੇ ਕਿ ਭਗਵੰਤ ਮਾਨ ਸਰਕਾਰ ਬਹੁਤ ਤੇਜ਼ੀ ਨਾਲ ਕੰਮ ਕਰਨਾ ਚਾਹੁੰਦੀ ਹੈ ਕਿ ਅਵਾਰਾ ਕੁੱਤੇ ਛੇਤੀ ਛੇਤੀ ਸੜਕ ਤੋਂ ਜਾਂ ਸਾਡੇ ਸੂਬੇ ਦੇ ਵਿੱਚੋਂ ਉਹਨਾਂ ਨੂੰ ਹਟਾ ਦਿੱਤਾ ਜਾਵੇ ਜੀ ਸੋ ਇਹ ਇੱਕ ਸਟੇਸ਼ਨ ਆਈ ਡੀ ਦੀ ਬ੍ਰੇਕ ਤੋਂ ਬਾਅਦ ਇਹ ਸਾਰੀਆਂ ਖਬਰਾਂ ਆਪ ਜੀ ਨਾਲ ਸ਼ੇਅਰ ਕਰਾਂਗੇ ਵਾਪਸ ਆਉਂਦੇ ਹਾਂ ਜੀ

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਜਦੋਂ ਕਿਸੇ ਭਾਈਚਾਰੇ ਨੂੰ ਕੈਲਗਰੀ ਦਾ ਨਿਊ ਕਮਿਊਨਿਟੀ ਆਫ ਦਾ ਈਅਰ ਚੁਣਿਆ ਜਾਂਦਾ ਹੈ ਤਾਂ ਉਸ ਦਾ ਕੋਈ ਕਾਰਨ ਹੁੰਦਾ ਹੈ। ਨਾਰਥ ਕੈਲਗਰੀ ਦੇ ਲਿਊਸਟਨ ਵਿੱਚ ਹਰ ਯੋਜਨਾ ਬਹੁਤ ਸੋਚ ਸਮਝ ਕੇ ਬਣਾਈ ਗਈ ਹੈ। ਸ਼ਾਂਤ ਸਟਰੀਟਸ ਅਤੇ ਪਾਰਕਾਂ, ਭਵਿੱਖ ਦੇ ਸਕੂਲਾਂ ਤੱਕ ਜੁੜੇ ਰਸਤੇ ਤੇ ਪੂਰੇ ਸ਼ਹਿਰ ਤੱਕ ਆਸਾਨ ਪਹੁੰਚ, ਇਹ ਇੱਕ ਅਜਿਹਾ ਭਾਈਚਾਰਾ ਹੈ ਜੋ ਅੱਜ ਦੇ ਪਰਿਵਾਰਾਂ ਦੇ ਰਹਿਣ ਸਹਿਣ ਅਤੇ ਸਮੇਂ ਦੇ ਨਾਲ ਉਹਨਾਂ ਦੀਆਂ ਵੱਧਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਕਿਸੇ ਕਾਰਨ ਕਰਕੇ ਹੀ ਅਵਾਰਡ ਜੇਤੂ ਲਿਊਸਟਨ ਦੀ ਖੋਜ ਕਰੋ, genesisland.com ਤੇ ਜਾਓ।
2: Calgary's oldest, biggest and only South Asian radio station, Sabarang Radio 94.7 FM.
3: Monday, Tuesday, Thursday, Friday 7 to 8 p.m. Sundays 1 to 5 p.m.
2: Visit sabarang.ca.
4: 94.7 FM Radio Sursangam. Har hafte 20 ghante suno. Monday to Friday, sham 4 to 5. Kuldeep Singh Vichar Charcha. Sham 8 to 9, Jitendra Pannu. Radio Sursangam.ca. Phone 403-585-0910. Radio Sursangam.
5: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: समय तुहाडे संग तुहाडा अपना यह रेडियो सुरसंगम।
1: ओहो आज फिर नहीं लोड मिलिया
2: की होया
1: बस पूछना इंश्योरेंस कंफर्मेशन नहीं आई टाइम पे ते हुन फिर एक दिन वेट करनी पैनी है ते बच्चियां नु फिर नहीं मिल होना दो दिन
2: ओहो रह गए ना फिर पीछे मैं सुनया है सोनिक इंश्योरेंस दे मानस पहुजा अते रमन वड़ाच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी तो जल्दी गल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स मर्सिडीज बेंस कंट्री हिल्स 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
6: ਮਰਸੀਡੀਜ਼ ਬੈਂਸ ਕੰਟਰੀ ਹਿਲਸ
5: नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका जिथे बनाए जा सकदे ने 3 टाउन हाउस एना ही नहीं एना तिना दे नाल लीगल बेसमेंट स्वीट भी बनाईया जा सकदियां ने बिल्डर्स ते इन्वेस्टर्स लई है शानदार मौका फ्यूचर रेंटल इनकम लई है ए एक बहुत वधिया ऑप्शन वधेरे जानकारी लई कॉल कर सकदे हो एमे नु 403-617-2111 ते ते अमन गिल नु भी कॉल कर सकदे हो 403-479-7007 ते बिल्डिंग परमिट पहला तो ही अप्रूव्ड है
2: कैनेडा विच रहंदिया इंश्योरेंस दी बहुत अहमियत है किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस लई नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਛੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
8: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ

0: ਸ਼ਾਰਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ
1: ਗ੍ਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗ੍ਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਕੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ
2: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ 'ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰੀਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 403-617-1868
2: ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
3: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁੰਚਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨਾ ਹੀ ਨਹੀਂ ਇਨਾ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
4: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
5: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
4: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
5: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
4: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ

0: ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਕੈਲਗਰੀ ਦੇ ਮੈਂ ਕੋਠੀ ਤੇਰੇ ਨਾਮ ਲਿਖਾ ਦਾਂਗੇ
2: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਏ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਏ
3: ਮੇਰੀ ਕੱਲ ਹੀ ਗੱਲ ਹੋਈ ਏ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿੰਨਾ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
2: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
4: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
2: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
4: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
2: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-4 403-461-6161
5: ਰੇਡੀਓ ਸੁਰ ਸੰਗਮ 94.7 ਐਫਐਮ ਤੇ ਜੀ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਸਟੇਸ਼ਨ ਐਡੀ ਦੀ ਬ੍ਰੇਕ ਤੋਂ ਬਾਅਦ ਮਾਫੀ ਚਾਹੁੰਦੇ ਹਾਂ ਕਿ ਕੁਝ ਵਪਾਰਕ ਸੰਦੇਸ਼ ਆਪ ਜੀ ਨੂੰ ਜ਼ਿਆਦਾ ਸੁਣਨੇ ਪਏ ਨੇ 6 ਵਜੇ ਤੱਕ ਇਹ ਪ੍ਰੋਗਰਾਮ ਹੈ ਜੀ ਅਤੇ ਇਸ ਪ੍ਰੋਗਰਾਮ 'ਚ ਅਸੀਂ ਹੁਣ ਗੱਲਬਾਤ ਅੱਗੇ ਤੋਰਦੇ ਹਾਂ ਲੇਕਿਨ ਉਸ ਤੋਂ ਪਹਿਲਾਂ ਸਪੋਂਸਰਾਂ ਬਾਰੇ ਦੱਸ ਦਈਏ ਕਿ ਸੋਨੀ ਕਿਸ਼ਨ ਅਤੇ ਮਾਨਸ ਪਹੁਜਾ ਹੋਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਪ ਜੀ ਤੱਕ ਪਹੁੰਚ ਰਿਹਾ ਜਿਨ੍ਹਾਂ ਦਾ ਫੋਨ ਨੰਬਰ ਹੈ 587-8328-5872-1208 ਸੋਨਿਕ ਇੰਸ਼ੋਰੈਂਸ ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦਾ ਸੁਨੇਹਾ ਕਿ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਅਗਰ ਤੁਹਾਨੂੰ ਮਦਦ ਦੀ ਲੋੜ ਹੈ ਤਾਂ ਅਸੀਂ ਬਿੱਲ ਸਿੱਧਾ ਸਰਕਾਰ ਨੂੰ ਭੇਜ ਕੇ ਤੁਹਾਡੀ ਮਦਦ ਕਰ ਸਕਦੇ ਹਾਂ ਫੋਨ ਨੰਬਰ ਵਾਈ ਵਾਈ ਸੀ ਹੋਮ ਕੇਅਰ ਦਾ 825-760-9983 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਅਤੇ ਜਿੱਥੇ ਤੁਸੀਂ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰਕੇ ਵਧੀਆ ਡੀਲ ਬਣਾ ਸਕਦੇ ਹੋ ਗੌਰਵ ਸ਼ਰਮਾ ਹੋਰਾਂ ਦਾ ਫੋਨ ਨੰਬਰ 403-903-6757 403-903-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਅਤੇ ਸੁਪਰਵਿਜ਼ਰ ਇੰਸ਼ੋਰੈਂਸ ਕਰਦੇ ਨੇ ਭਰੋਸੇਯੋਗ ਸੇਵਾਵਾਂ ਲਈ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ 403-404-3500 403-404-3500 ਪੰਜਾਬ ਇੰਸ਼ੋਰੈਂਸ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ 24 ਘੰਟੇ ਖੁੱਲ੍ਹਾ ਹੈ ਜੀ ਇਹ ਰੈਸਟੋਰੈਂਟ ਤੁਸੀਂ ਬੈਠ ਕੇ ਖਾਣਾ ਖਾ ਸਕਦੇ ਹੋ ਬਹੁਤ ਵਧੀਆ ਮਾਹੌਲ ਦੇ ਵਿੱਚ ਫੋਨ ਨੰਬਰ 403-464-6661 403-461-6161 ਮਦਰ ਇੰਡੀਆ ਰੈਸਟੋਰੈਂਟ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ ਜੀ ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਬਣਦੀਆਂ ਨੇ ਅਤੇ ਇਸ ਤੋਂ ਇਲਾਵਾ ਫੈਮਿਲੀ ਫੋਟੋ ਬਿਜ਼ਨਸ ਹੈਡ ਸ਼ੋਟਸ ਸਾਰਾ ਕੁਛ ਆਪ ਜੀ ਲਈ ਬਹੁਤ ਗੁੱਡ ਕੁਆਲਿਟੀ ਦੇ ਵਿੱਚ ਜਿਹੜਾ ਹੈ ਉਹ ਦਿੱਤਾ ਜਾਵੇਗਾ ਪਿਕਸਲ ਫੋਟੋ ਸਟੂਡੀਓ ਦਾ ਫੋਨ ਨੰਬਰ ਹੈ 403-947-0060 403-947-0060 ਪਿਕਸਲ ਫੋਟੋ ਸਟੂਡੀਓ ਆਓ ਖਬਰਾਂ ਵੱਲ ਨੂੰ ਚੱਲਦੇ ਹਾਂ ਜੀ ਅਤੇ ਸਵਾਲ ਇੱਕ ਵਾਰ ਫਿਰ ਰਿਪੀਟ ਕਰਦੀ ਹੈ ਅਲਬਰਟਾ ਦਾ ਜੋ ਰੈਫਰੈਂਡਮ ਹੈ ਜੋ 19 ਅਕਤੂਬਰ ਨੂੰ ਸਰਕਾਰ ਕਰਵਾਉਣਾ ਚਾਹੁੰਦੀ ਹੈ ਉਸ ਵਿੱਚ ਕੀ ਪੁੱਛਿਆ ਜਾਵੇਗਾ ਸਾਡਾ ਸਵਾਲ ਇਹ ਅੱਜ ਦਾ ਹੈ ਜੀ ਅਤੇ ਇਸ ਨੂੰ ਇੱਕ ਸਰਵੇਖਣ ਦੇ ਵਿੱਚ ਕਨਫਿਊਜ਼ਿੰਗ ਕਿਹਾ ਜਾ ਰਿਹਾ ਕਿ ਕਨਫਿਊਜ਼ਿੰਗ ਹੈ ਸਵਾਲ ਸੋ ਅਸੀਂ ਸਰੋਤਿਆਂ ਕੋਲੋਂ ਪੁੱਛ ਰਹੇ ਹਾਂ ਅਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜਿਹੜੇ ਸਰੋਤੇ ਸਾਡੇ

ਸਹੀ ਜਵਾਬ ਦੇਣਗੇ ਉਹ ਉਹਨਾਂ ਨੂੰ ਅਸੀਂ ਗਿਫਟ ਕਾਰਡ ਜਿਹੜਾ ਹੈ ਜੀ $10 ਦਾ ਗਿਫਟ ਕਾਰਡ ਇੱਕ ਸਰੋਤੇ ਨੂੰ ਇੱਕ ਜਿੰਨੇ ਸਰੋਤੇ ਸਹੀ ਜਵਾਬ ਦੇਣਗੇ ਚਾਰ ਤੱਕ ਚਾਰ ਕਾਰਡ ਜਿਹੜੇ ਨੇ ਅਸੀਂ ਦੇਵਾਂਗੇ ਫੋਨ ਨੰਬਰ ਸਾਡਾ ਨੋਟ ਕਰ ਲਓ 403-902-1323 403-902-1323 ਅਲਬਰਟਾ ਰੈਫਰੈਂਡਮ ਦੇ ਵਿੱਚ ਕੀ ਪੁੱਛਿਆ ਜਾਵੇਗਾ 19 ਅਕਤੂਬਰ ਨੂੰ 403-902-1323 ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਸਾਨੂੰ ਆਪਣੇ ਸਵਾਲ ਦਾ ਜਵਾਬ ਆਪਣੀ ਜ਼ੁਬਾਨੀ ਦੇ ਸਕਦੇ ਹੋ ਜਾਂ ਵਟਸਐਪ 'ਤੇ ਮੈਸੇਜ ਭੇਜ ਸਕਦੇ ਹੋ ਕਾਲ ਕਰ ਲਓ ਜਿਹੜਾ ਜ਼ਿਆਦਾ ਹੋਵੇ ਤਾਂ ਉਹ ਵੀ ਵਧੀਆ ਹੈ ਕਿ ਤੁਸੀਂ ਡਿਟੇਲ ਨਾਲ ਸਾਨੂੰ ਵਿਸਥਾਰ ਨਾਲ ਸਮਝਾ ਸਕਦੇ ਹੋ ਜੀ ਇਸ ਸੰਬੰਧੀ ਕੁਛ ਖਬਰਾਂ ਨੇ ਪਹਿਲਾਂ ਉਹ ਸਾਂਝੀਆਂ ਕਰ ਲਈਏ ਅਤੇ ਜੋ ਸਰਵੇਖਣ ਹੈ ਜਿਸ ਵਿੱਚ ਇਸਨੂੰ ਕਨਫਿਊਜ਼ਿੰਗ ਕਿਹਾ ਗਿਆ ਹੈ ਸਵਾਲ ਨੂੰ ਉਹ ਵੀ ਸਾਂਝਾ ਕਰਾਂਗੇ ਬਾਅਦ ਵਿੱਚ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਦਾ ਰੈਫਰੈਂਡਮ ਕੁਐਸਚਨ ਜਿਹੜਾ ਹੈ ਉਹ ਡੇਂਜਰਸ ਬਲਫ ਹੈ ਅਤੇ ਇਹਦੇ ਨਾਲ ਇਹ ਬੈਕਫਾਇਰ ਵੀ ਕਰ ਸਕਦਾ ਹੈ ਜਿਵੇਂ ਕਿ ਦੂਸਰੇ ਮੁਲਕਾਂ ਦੇ ਵਿੱਚ ਹੋਇਆ ਅਤੇ ਇੰਗਲੈਂਡ ਵਾਲੇ ਯੂਕੇ ਦੇ ਵਿੱਚ ਬ੍ਰੈਗਜ਼ਿਟ ਜਿਹੜਾ ਰੈਫਰੈਂਡਮ ਹੋਇਆ ਸੀ ਉਹ ਬੈਕਫਾਇਰ ਕਰ ਗਿਆ ਸੀ ਉਹਨਾਂ ਨੂੰ ਅਤੇ ਉਸ ਵਿੱਚ ਕੁਛ ਉਹਨਾਂ ਨੂੰ ਲੱਭਤ ਨਹੀਂ ਹੋਈ ਅਫੋਰਡੇਬਲ ਹਾਊਸਿੰਗ ਅਨਾਊਂਸਮੈਂਟ ਜਿਹੜੀ ਸਵਰਬਨ ਓਟਵਾ ਦੇ ਵਿੱਚ ਹੋਈ ਸੀ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਰਨੀ ਨੂੰ ਪੁੱਛਿਆ ਗਿਆ ਕਿ ਕੀ ਉਹਨਾਂ ਨੇ ਇਸ ਤਰ੍ਹਾਂ ਦੇ ਸੈਪਰੇਸ਼ਨ ਬੋਰਡ ਅਤੇ ਸਮਿਥ ਦੇ ਨਾਲ ਜਿਹੜੇ ਨੇ ਉਹ ਉਹਨਾਂ ਨੇ ਗੱਲਬਾਤ ਕੀਤੀ ਹੈ ਜਾਂ ਉਹਨਾਂ ਨੂੰ ਪੁੱਛਿਆ ਸੀ ਅਤੇ ਕਾਰਨੀ ਨੇ ਜਵਾਬ ਦਿੱਤਾ ਕਿ ਦ ਪ੍ਰੀਮੀਅਰ ਡਜ਼ ਨਾਟ ਆਲਵੇਜ਼ ਟੇਕ ਮਾਈ ਐਡਵਾਈਸ ਪ੍ਰੀਮੀਅਰ ਹਮੇਸ਼ਾ ਮੇਰੀ ਗੱਲ ਮੇਰੀ ਸਲਾਹ ਨਹੀਂ ਲੈਂਦੇ ਸੋ ਅਤੇ ਇਹ ਵੀ ਉਹਨਾਂ ਨੇ ਕਿਹਾ ਕਿ ਇਜ਼ ਇਟ ਹੈਲਪਫੁੱਲ ਟੂ ਆਸਕ ਦੀਜ਼ ਫੰਡਾਮੈਂਟਲ ਕੁਐਸਚਨਸ ਕੀ ਇਹਦਾ ਕੋਈ ਫਰਕ ਵੀ ਹੈ ਕੀ ਇਹਦੇ ਨਾਲ ਫਰਕ ਪੈਂਦਾ ਕਹਿੰਦੇ ਨਹੀਂ ਨਹੀਂ ਪੈਂਦਾ ਸੋ ਇਸ ਵੇਲੇ ਰਿਮਾਰਕਸ ਜਿਹੜੇ ਨੇ ਜੀ ਉਹਨਾਂ ਦੇ ਆਏ ਨੇ ਮਾਰਕ ਕਾਰਨੀ ਦੇ ਕਿ ਰੈਫਰੈਂਡਮ ਕੁਐਸਚਨ ਜਿਹੜਾ ਸਵਾਲ ਹੁਣ ਖੜਾ ਕੀਤਾ ਜਾ ਰਿਹਾ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਇਲੈਕਸ਼ਨ ਪਲੈਟਫਾਰਮ ਦਾ ਹਿੱਸਾ ਨਹੀਂ ਸੀ ਅਤੇ ਪਿਛਲੀ ਪ੍ਰੋਵਿੰਸ਼ੀਅਲ ਕੰਪੇਨ ਦੇ ਵਿੱਚ ਇਸਦਾ ਕੋਈ ਮੈਂਸ਼ਨ ਵੀ ਨਹੀਂ ਸੀ ਇਹ ਬੈਲਟ 'ਤੇ ਨਹੀਂ ਸੀ ਨਾ ਕਿ ਮੈਂਡੇਟ ਜਾਂ ਪਲੈਟਫਾਰਮ ਦੇ ਵਿੱਚ ਕਿਤੇ ਗਵਰਨਿੰਗ ਬਾਡੀ ਦੇ ਵਿੱਚ ਕਿਤੇ ਅਫੀਸ਼ੀਅਲ ਓਪੋਜੀਸ਼ਨ ਦੇ ਵਿੱਚ ਹੁੰਦਿਆਂ ਹੋਇਆ ਵੀ ਨਹੀਂ ਸੀ ਸੋ ਇਹ ਕੀ ਹੈ ਇਹ ਤਾਂ ਸਰਕਾਰ ਜਾਣਦੀ ਹੈ ਲੇਕਿਨ ਕਾਰਨੀ ਬੈਂਕ ਆਫ ਇੰਗਲੈਂਡ ਦੇ ਗਵਰਨਰ ਸੀ ਜਦੋਂ ਯੂਕੇ ਵਾਲੇ ਇਸੇ ਤਰ੍ਹਾਂ ਦਾ ਰੈਫਰੈਂਡਮ ਕਰਵਾ ਕੇ ਯੂਰਪੀਅਨ ਯੂਨੀਅਨ ਦੇ ਵਿੱਚੋਂ ਬਾਹਰ ਹੋ ਗਏ ਸੀ ਜਿਸ ਨਾਲ ਆਰਥਿਕ ਅਸਥਿਰਤਾ ਦਾ ਮਾਹੌਲ ਇੰਗਲੈਂਡ ਦੇ ਵਿੱਚ ਪੈਦਾ ਹੋਇਆ ਅਤੇ ਇਹ ਵੀ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਰਿਜ਼ਲਟ ਹੋਣਗੇ ਇਸ 'ਤੇ ਉਹ ਡੇਂਜਰਸ ਹੋ ਸਕਦੇ ਨੇ ਅਤੇ ਮੈਂ ਇਸ ਨੂੰ ਯੂਕੇ ਦੇ ਵਿੱਚ ਬਿਲਕੁਲ ਨਜ਼ਦੀਕ ਤੋਂ ਦੇਖਿਆ ਹੈ ਸੋ ਸਮਿਥ ਦਾ ਸਵਾਲ ਸਮਿਥ ਸਰਕਾਰ ਦਾ ਜਿਹੜਾ ਉਹ ਹੋਵੇਗਾ ਜਾਂ ਜਿਸ ਤਰ੍ਹਾਂ ਦਾ ਵੀ ਹੋਗਾ ਪ੍ਰੋਗਰਾਮ 'ਚ ਅੱਗੇ ਚੱਲ ਕੇ ਜ਼ਰੂਰ ਦੱਸਾਂਗੇ ਇਸ ਮਾਮਲੇ 'ਤੇ ਮਾਰਕ ਕਾਰਨੀ ਜਿਹੜੇ ਨੇ ਜੀ ਉਹਨਾਂ ਨੇ ਇਹ ਸਵਾਲ ਖੜਾ ਕਰ ਦਿੱਤਾ ਕਿ ਇੱਕ ਖਤਰਨਾਕ ਰੁਝਾਨ ਹੋ ਸਕਦਾ ਜਾਂ ਇਸ ਨਾਲ ਨੁਕਸਾਨ ਹੋ ਸਕਦਾ ਸੋ ਰੈਫਰੈਂਡਮ ਦੇ ਮੁੱਦੇ 'ਤੇ ਜੋ ਮਾਰਕ ਕਾਰਨੀ ਨੇ ਸਵਾਲ ਕੀਤਾ ਇਸ 'ਤੇ ਕੁਛ ਉਹਨਾਂ ਨੂੰ ਖੁਦ ਵਿਰੋਧਤਾ ਦਾ ਵੀ ਸਾਹਮਣਾ ਆਲਰੇਡੀ ਕਰਨਾ ਪੈ ਗਿਆ ਕੰਜ਼ਰਵੇਟਿਵ MP ਮਿਸ਼ਲ ਰਿੰਪਲ ਗਾਰਨਰ ਨੇ ਵੀ ਕਿਹਾ ਕਿ ਨਹੀਂ ਮਾਰਕ ਕਾਰਨੀ ਨੂੰ ਸਵਾਲ ਨਹੀਂ ਉਠਾਉਣਾ ਚਾਹੀਦਾ ਇੱਕ ਬਲੌਕ ਕਿਵਕੋਜ ਦੇ ਇੱਕ ਆਗੂ ਨੇ ਕਿਹਾ ਕਿ ਮਾਰਕ ਕਾਰਨੀ ਨੂੰ ਗੱਲ ਨਹੀਂ ਕਰਨੀ ਚਾਹੀਦੀ ਸੋ ਇਸ ਵੇਲੇ ਜਦੋਂ ਕਿ ਮੁਲਕ ਨੂੰ ਬਹੁਤ ਸਾਰੇ ਚੈਲੇਂਜਸ ਦਾ ਸਾਹਮਣਾ ਹੈ ਇਹ ਇਸ ਦੇ ਬਾਰੇ ਜਿਹੜਾ ਰੈਫਰੈਂਡਮ ਹੈ ਇਹਦੇ ਬਾਰੇ ਸਵਾਲ ਖੜੇ ਕਰ ਚੁੱਕੇ ਨੇ ਅਲਬਰਟਾ ਦੇ ਵਿੱਚ NDP ਦੇ ਆਗੂ ਕੈਲਗਰੀ ਦੇ ਮੇਅਰ ਐਡਮਿੰਟਨ ਦੇ ਮੇਅਰ ਕਿ ਇਹਦੇ ਨਾਲ ਜੋ ਨਿਵੇਸ਼ਕ ਹੈ ਇਨਵੈਸਟਰ ਹੈ ਜਿਹਨੇ ਪੈਸੇ ਇਨਵੈਸਟ ਕਰਨੇ ਨੇ ਅਲਬਰਟਾ ਦੇ ਵਿੱਚ ਉਹਨਾਂ ਨੂੰ ਇਸ ਦੇ ਨਾਲ ਥੋੜ੍ਹਾ ਜਿਹਾ ਇਸ ਤਰ੍ਹਾਂ ਮਹਿਸੂਸ ਹੋਵੇਗਾ ਕਿ ਅਸੀਂ ਇੱਕ ਅਨਸਟੇਬਲ ਅਸਥਿਰ ਮਾਹੌਲ ਵੱਲ ਨੂੰ ਜਾ ਰਹੇ ਹਾਂ ਸੋ ਕਿੰਨਾ ਕੁ ਸੀਰੀਅਸਲੀ ਸਰਕਾਰ ਇਸ ਨੂੰ ਲੈਂਦੀ ਹੈ ਅਤੇ ਕੀ ਵਾਕਿਆ ਅਲਬਰਟਾ ਵਾਸਤੇ ਜਾਂ ਕੈਨੇਡਾ ਵਾਸਤੇ ਮਾਰੂ ਹੋ ਸਕਦਾ ਇਹਦੇ ਚਲੋ ਸਮਾਂ ਦੱਸੇਗਾ ਲੇਕਿਨ ਰੈਫਰੈਂਡਮ ਕਰਵਾਉਣ ਲਈ ਅਜੇ ਬਜਿੱਦ ਨੇ ਡੈਨੀਅਲ ਸਮਿਥ ਅਤੇ ਇਸ ਨੂੰ ਦੁਨੀਆ ਭਰ ਦੇ ਵਿੱਚ ਜਿਹੜਾ ਹੈ ਉਹ ਖਬਰਾਂ ਦੇ ਵਿੱਚ ਥਾਂ ਮਿਲੀ ਹੈ ਇੱਥੇ ਹੀ ਨਹੀਂ ਬਲਕਿ ਦੂਸਰੇ ਮੁਲਕਾਂ ਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਕਿ ਕੈਨੇਡਾ ਦਾ ਇੱਕ ਸੂਬਾ ਜਿਹੜਾ ਹੈ

ਨੇ ਅਸਤੀਫਾ ਦੇ ਦਿੱਤਾ ਤੇ ਉਸ ਨੂੰ ਬੜੇ ਹੀ ਭੱਦੇ ਜਿਹੇ ਲਫ਼ਜ਼ਾਂ ਦੇ ਵਿੱਚ ਪੰਜਾਬ ਦੇ ਇੱਕ ਆਊਟਲੈਟ ਨੇ ਉਹਨਾਂ ਦੇ ਲਫ਼ਜ਼ ਲਿਖੇ ਸੀ। ਖੈਰ ਉਹ ਹੁਣ ਪਿਛਲੀਆਂ ਗੱਲਾਂ ਨੇ ਅਸੀਂ ਸ਼ੇਅਰ ਨਹੀਂ ਕਰਨਾ ਚਾਹੁੰਦੇ, ਪਰ ਬਾਤ ਦਾ ਬਤੰਗੜਾ ਜਿਹੜਾ ਹੈ ਬਣਾ ਦਿੱਤਾ ਜਾਂਦਾ, ਗੱਲ ਕੁਛ ਦੀ ਕੁਛ ਹੁੰਦੀ ਹੈ ਤੇ ਜਿਵੇਂ ਇਹ ਕਹਿ ਦਿੱਤਾ ਜਾਂਦਾ ਕਿ ਲਓ ਜੀ ਉਹ ਤੇ ਵੱਖ ਹੋਣ ਲੱਗਾ। ਇਸ ਤਰ੍ਹਾਂ ਦੇ ਸਵਾਲ ਆਲਰੇਡੀ ਖੜੇ ਹੋ ਚੁੱਕੇ ਨੇ। ਖੈਰ ਜੋ ਇਸ ਦੇ ਹੱਕ ਵਿੱਚ ਨੇ ਰੈਫਰੈਂਡਮ ਕਰਾਉਣ ਦੇ ਜਾਂ ਵੱਖਰੇ ਹੋਣ ਦੇ, ਬਹੁਤ ਵੱਡੀ ਗਿਣਤੀ ਇੱਕ ਉਹ ਵੀ ਹੈ ਜੋ ਅਲਬਰਟਾ ਨੂੰ ਕੈਨੇਡਾ ਦੇ ਨਾਲ ਹੀ ਦੇਖਣਾ ਚਾਹੁੰਦੇ ਨੇ ਤੇ ਹਾਊਸ ਦੇ ਅਲਬਰਟਾ ਦੇ ਸਾਬਕਾ ਡਿਪਟੀ ਲੀਡਰ ਐਮ ਐਲ ਏ ਤੇ ਫੋਰਐਵਰ ਕੈਨੇਡੀਅਨ ਕੰਪੇਨ ਦੇ ਸਪੋਕਸਪਰਸਨ ਥੋਮਸ ਇਲਕੋਸਚੁਕ ਜਿਹੜੇ ਨੇ ਉਹ ਫੋਰਐਵਰ ਕੈਨੇਡੀਅਨ ਰੈਲੀ ਉਹਨਾਂ ਨੇ 23 ਮਈ ਨੂੰ ਸ਼ਨਿਚਰਵਾਰ ਨੂੰ ਐਡਮਿੰਟਨ ਵਿੱਚ ਕੀਤੀ ਤੇ ਉੱਥੇ ਬੋਲੇ। ਵੱਡੇ ਬੈਨਰ ਲਾ ਕੇ ਉਹਨਾਂ ਨੇ ਫੋਰਐਵਰ ਕੈਨੇਡੀਅਨ ਦਾ ਹੋਕਾ ਦਿੱਤਾ। ਥੋਮਸ ਜੋ ਕਿ ਅਲਬਰਟਾ ਦੇ ਸਾਬਕਾ ਡਿਪਟੀ ਪ੍ਰੀਮੀਅਰ ਨੇ ਕਹਿੰਦੇ ਨੇ ਕਿ ਫੋਰਐਵਰ ਕੈਨੇਡੀਅਨ ਕੰਪੇਨ ਜਿਹੜੀ ਹੈ ਉਹਨਾਂ ਨੂੰ ਉਹਨਾਂ ਦੇ ਹਜ਼ਾਰ ਸੈਂਕੜੇ ਜਿਹੜੇ ਵਰਕਰ ਨੇ ਵਾਲੰਟੀਅਰ ਨੇ ਉਹ ਪ੍ਰੋਵਿੰਸ ਦੇ ਵਿੱਚ ਘੁੰਮ ਘੁੰਮ ਕੇ ਯੂਨਿਟੀ ਬੱਸ ਦੇ ਜ਼ਰੀਏ ਲੋਕਾਂ ਨੂੰ ਸੰਦੇਸ਼ ਦੇਣਗੇ ਕਿ ਇਸ ਅਕਤੂਬਰ ਰੈਫਰੈਂਡਮ ਦੇ ਵਿੱਚ ਕੈਨੇਡਾ ਦੇ ਨਾਲ ਰਹਿਣ ਲਈ ਵੋਟ ਪਾਓ। ਕਹਿੰਦੇ ਮੈਂ ਅਗਲੇ 6 ਮਹੀਨੇ ਸੜਕਾਂ 'ਤੇ ਰਹਿਣਾ, ਇਸ ਬੱਸ ਦੇ ਵਿੱਚ ਘੁੰਮ ਘੁੰਮ ਕੇ ਸ਼ਹਿਰ ਤੋਂ ਸ਼ਹਿਰ, ਕੈਂਪ ਗਰਾਊਂਡ ਤੋਂ ਕੈਂਪ ਗਰਾਊਂਡ, ਹਰ ਜਗ੍ਹਾ ਜਾਣਾ ਅਤੇ ਇਹ ਜਿਹੜੀ ਕੰਪੇਨ ਹੈ ਕਿ ਕੈਨੇਡਾ ਦੇ ਨਾਲ ਹੀ ਅਸੀਂ ਅਲਬਰਟਾ ਨੂੰ ਰੱਖਣਾ ਚਾਹੁੰਦੇ ਹਾਂ, ਇਸ ਨੂੰ ਮੈਂ ਅੱਗੇ ਵਧਾਉਣਾ ਚਾਹੁੰਦਾ। ਡੋਰ ਨੋਕਿੰਗ, ਲੋਨ ਸਾਈਨ ਜਿਸ ਵਿੱਚ ਕੈਨੇਡੀਅਨ ਫਲੈਗ ਹੋਵੇਗਾ ਅਤੇ ਲੁਕਾਸੁਕ ਜੋ ਕਿ ਸਿਗਨੇਚਰ ਉਹਨਾਂ ਨੇ ਫੈਡਰਲਿਸਟ ਪਟੀਸ਼ਨ ਜਿਹੜੀ ਹੈ ਜਿਸ ਵਿੱਚ ਫੋਰਐਵਰ ਕੈਨੇਡੀਅਨ ਸੀ ਉਹ ਉਸ ਲਈ ਵੀ ਬਹੁਤ ਸਾਰਾ ਕੰਮ ਕੀਤਾ ਹੋਇਆ ਅਤੇ ਹੁਣ ਜੋ ਉਹਨਾਂ ਨੇ ਸਾਈਨ ਕਰਵਾਏ ਹੋਏ ਨੇ ਉਸ ਤੋਂ ਓਵਰ ਐਂਡ ਅਬਵ ਜਾ ਕੇ ਉਹ ਬਹੁਤ ਸਾਰੇ ਮੁੱਦਿਆਂ 'ਤੇ ਗੱਲ ਕਰਨੀ ਚਾਹੁੰਦੇ ਨੇ। ਸੋ ਸਾਡਾ ਸਵਾਲ ਤੁਸੀਂ ਇੱਕ ਵਾਰੀ ਫੇਰ ਸੁਣ ਲਓ, ਮੈਂ ਜ਼ਰਾ ਗੌਰ ਨਾਲ ਤੁਸੀਂ ਸਵਾਲ ਦਾ ਡਿਟੇਲ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕਰੋ ਕਿ 19 ਅਕਤੂਬਰ ਨੂੰ ਜੋ ਰੈਫਰੈਂਡਮ ਹੋਣ ਜਾ ਰਿਹਾ ਉਸ ਵਿੱਚ ਡੈਨੀਅਲ ਸਮਿਥ ਦੀ ਸਰਕਾਰ ਕੀ ਸਵਾਲ ਪੁੱਛਣ ਜਾ ਰਹੀ ਹੈ, ਕੀ ਸਵਾਲ ਪੁੱਛਣ ਜਾ ਰਹੀ ਹੈ। 403-902-1323 403-902-1323 ਡੈਨੀਅਲ ਸਮਿਥ ਦੀ ਸਰਕਾਰ 19 ਅਕਤੂਬਰ ਦੇ ਸਵਾਲ ਵਿੱਚ ਰੈਫਰੈਂਡਮ ਵਿੱਚ ਕੀ ਸਵਾਲ ਪੁੱਛੇਗੀ, ਸਾਡਾ ਅੱਜ ਦਾ ਸਵਾਲ ਹੈ। ਇੱਕ ਸਰਵੇਖਣ ਹੈ ਜਿਸ ਵਿੱਚ ਅਬਾਕਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ 2017 ਤੋਂ ਬਾਅਦ ਜਿਹੜੇ ਕੈਨੇਡੀਅਨ ਇਹ ਸਮਝਦੇ ਨੇ ਕਿ ਮੁਲਕ ਸਹੀ ਦਿਸ਼ਾ ਵੱਲ ਜਾ ਰਿਹਾ ਹੈ ਉਹਨਾਂ ਦੀ ਗਿਣਤੀ ਕਾਫੀ ਹੈ। ਇਹ ਪਬਲਿਸ਼ ਕੀਤਾ ਗਿਆ ਸਰਵੇਖਣ ਜਿਸ ਵਿੱਚ ਲੋਕਾਂ ਨੂੰ ਪੁੱਛਿਆ ਗਿਆ ਕਿ ਕੀ ਕੈਨੇਡਾ ਸਹੀ ਦਿਸ਼ਾ ਵੱਲ ਜਾ ਰਿਹਾ ਅਤੇ 47% ਨੇ ਕਿਹਾ ਕਿ ਯੈਸ ਜਾ ਰਿਹਾ ਅਤੇ 39% ਕਹਿੰਦੇ ਨੇ ਕਿ ਗਲਤ ਦਿਸ਼ਾ ਵੱਲੋਂ ਜਾ ਰਿਹਾ। ਪੋਲ ਦੇ ਵਿੱਚ ਪਤਾ ਲੱਗਦਾ ਕਿ 76% ਕੈਨੇਡੀਅਨ ਜਿਹੜੇ ਨੇ ਉਹ ਇਹ ਸਮਝਦੇ ਨੇ ਕਿ ਦੂਸਰੇ ਮੁਲਕ ਬਾਕੀ ਦੀ ਦੁਨੀਆ ਜਿਹੜੀ ਆ ਉਹ ਗਲਤ ਦਿਸ਼ਾ ਵੱਲ ਜਾ ਰਹੀ ਹੈ, ਰੋਂਗ ਡਾਇਰੈਕਸ਼ਨ ਦੇ ਵਿੱਚ ਜਾ ਰਹੀ ਹੈ। ਅਤੇ ਇਹ ਫਿਗਰ ਜਿਹੜੀ ਹੈ ਜਦੋਂ ਯੂਨਾਈਟਿਡ ਸਟੇਟਸ ਦੇ ਬਾਰੇ ਪੁੱਛਿਆ ਜਾਂਦਾ, ਬਾਕੀ ਦੁਨੀਆ ਨੂੰ ਛੱਡ ਕੇ ਇਕੱਲੇ ਯੂਨਾਈਟਿਡ ਸਟੇਟਸ ਦੇ ਬਾਰੇ ਪੁੱਛਿਆ ਜਾਂਦਾ ਤਾਂ ਉਹੀ ਗਿਣਤੀ 80% ਹੋ ਜਾਂਦੀ ਹੈ। ਸੋ ਪੈਟਰੀਓਟਿਜ਼ਮ ਵੀ ਵਧਿਆ ਇਹ ਦੇਖਿਆ ਜਾ ਰਿਹਾ। ਕੈਨੇਡਾ ਦੇ ਰਾਈਟ ਟਰੈਕ ਹੋਣ 'ਤੇ ਪਾਰਟੀ ਲਾਈਨਸ ਦਾ ਵੀ ਕੋਈ ਫਰਕ ਨਹੀਂ ਪੈਂਦਾ। ਲਿਬਰਲ ਵੋਟਰ ਜਿਹੜੇ ਨੇ ਅਤੇ ਕੈਨੇਡਾ ਜਿਹੜਾ ਹੈ ਉਹ 71% ਜਿਹੜੇ ਨੇ ਲਿਬਰਲ ਵੋਟਰ ਸ਼ੇਅਰ ਕਰਦੇ ਨੇ ਇਸ ਵਿਊ ਨੂੰ ਅਤੇ ਬਾਕੀ ਵੀ ਤਕਰੀਬਨ ਇੱਥੇ ਕੀ ਨੇ। ਪੋਲ ਦੇ ਵਿੱਚ ਸੁਜੈਸਟ ਕਿਹਾ ਜਾ ਰਿਹਾ ਕਿ ਆਪਟੀਮਿਜ਼ਮ ਜਿਹੜਾ ਹੈ ਇੱਕ ਆਸ ਹੈ ਜੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਲੋਕਾਂ ਨੂੰ ਅਤੇ ਲਿਬਰਲ ਸਰਕਾਰ ਨੇ ਦਿੱਤੀ ਹੈ ਕਰੰਟ ਮੈਂਡੇਟ ਦੇ ਨਾਲ ਉਸਦੇ ਸਹੀ ਨਤੀਜੇ ਨਿਕਲ ਰਹੇ ਨੇ। ਲਿਬਰਲ ਪਾਰਟੀ ਦੀ ਮੈਜੋਰਟੀ ਸਪੋਰਟ ਐਟਲਾਂਟਿਕ ਕੈਨੇਡਾ ਦੇ ਵਿੱਚ, ਕਿਊਬੈਕ 'ਚ, ਓਨਟੇਰੀਓ ਅਤੇ BC ਵਿੱਚ ਹੈ। ਕੰਜ਼ਰਵੇਟਿਵ ਪਾਰਟੀ ਨੂੰ ਬਹੁਤੀ ਸਪੋਰਟ ਜਿਹੜੀ ਹੈ ਉਹ ਪ੍ਰੇਰੀ ਸੂਬਿਆਂ ਵਿੱਚ ਦਿਸ ਰਹੀ ਹੈ। ਅਤੇ ਇਹ ਵੀ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਰਿਸਪੋਂਡੈਂਟ ਨੇ ਕਿਹਾ ਕਿ ਜੇ ਅੱਜ ਚੋਣਾਂ ਹੋ ਜਾਂਦੀਆਂ ਨੇ ਤਾਂ ਪੂਰੇ ਮੁਲਕ ਦੇ ਵਿੱਚੋਂ 47% ਵੋਟਾਂ ਜਿਹੜੀਆਂ ਨੇ ਉਹ ਲਿਬਰਲ ਪਾਰਟੀ ਦੇ ਹੱਕ 'ਚ ਭੁਗਤਣਗੀਆਂ ਅਤੇ 35% ਜਿਹੜੀਆਂ ਨੇ ਕੰਜ਼ਰਵੇਟਿਵ ਦੇ ਹੱਕ ਵਿੱਚ ਪੈ ਜਾਣਗੀਆਂ। ਇਹ ਹਾਈਐਸਟ ਰਿਜ਼ਲਟ ਹੈ ਜਿਹੜਾ ਇਸ ਵੇਲੇ ਲਿਬਰਲ ਪਾਰਟੀ ਦੇ ਹੱਕ ਵਿੱਚ ਹੈ ਇਹ ਅਬਾਕਸ ਦੇ ਸਰਵੇਖਣਾਂ ਦੇ ਵਿੱਚ। NDP ਨੂੰ ਇਸ ਦੇ ਵਿੱਚ 8% ਲੋਕਾਂ ਦੀ ਹਮਾਇਤ ਹੈ ਅਤੇ ਬਲੌਕ ਕੁਬੇਕੋਏ ਨੂੰ ਸਿਰਫ 6% ਲੋਕਾਂ ਦੀ ਹਮਾਇਤ ਹੈ। ਇਹ ਰੀਸੈਂਟਲੀ ਕੀਤਾ ਗਿਆ ਸਰਵੇ ਸੀ ਜਿਸ ਨੂੰ
ਹੁਣੇ ਪ੍ਰਕਾਸ਼

ਪ੍ਰਕਾਸ਼ਿਤ ਕੀਤਾ ਗਿਆ ਹੈ। ਨਵਦੀਪ ਬੈਂਸ ਸਾਬਕਾ ਲਿਬਰਲ ਮੈਂਬਰ ਪਾਰਲੀਮੈਂਟ, ਸਾਬਕਾ ਫੈਡਰਲ ਮਿਨਿਸਟਰ, ਜੋ ਕਿ ਜਸਟਿਨ ਟਰੂਡੋ ਦੇ ਵੇਲੇ ਰਿਜ਼ਾਈਨ ਕਰਕੇ ਇੱਕ ਪਾਸੇ ਹੋ ਗਿਆ ਸੀ, ਕਿਹਾ ਗਿਆ ਸੀ ਕਿ ਮੈਂ ਰਿਟਾਇਰਮੈਂਟ ਲੈਣੀ ਚਾਹੁੰਦਾ, ਲੇਕਿਨ ਹੁਣ ਦੁਬਾਰਾ ਚੋਣਾਂ ਦੇ ਵਿੱਚ ਆ ਸਕਦੇ ਨੇ, ਨਜ਼ਰ ਆ ਸਕਦੇ ਨੇ, ਕਿਉਂਕਿ ਉਹਨਾਂ ਨੇ ਓਨਟੇਰੀਓ ਦੇ ਵਿੱਚ ਲਿਬਰਲ ਪਾਰਟੀ ਦੇ ਆਗੂ ਬਣਨ ਲਈ ਦੌੜ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਬੈਂਸ ਨੇ ਜੋ ਨਵੰਬਰ 21 ਨੂੰ ਇਹ ਮੁਕਾਬਲਾ ਹੋਣਾ ਓਨਟੇਰੀਓ ਵਿੱਚ, ਲਿਬਰਲ ਪਾਰਟੀ ਨੇ ਨਵਾਂ ਆਗੂ ਚੁਣਨਾ, ਉਸ ਵਿੱਚ ਉਹਨਾਂ ਨੇ ਇਲੈਕਸ਼ਨਸ ਕੈਨੇਡਾ ਦੇ ਨਾਲ ਰਜਿਸਟ੍ਰੇਸ਼ਨ ਕਰ ਲਈ ਹੈ ਅਤੇ ਕੁਛ ਹੋਰ ਵੀ ਹੈਗੇ ਨੇ, ਅਤੇ ਲੀਡਰਸ਼ਿਪ ਹੋਪਫੁਲ ਜਿਹੜੇ ਨੇ ਕੁਛ ਹੋਰ ਵੀ ਹੈਗੇ ਨੇ। ਬੈਂਸ ਜੋ ਕਿ ਇਸ ਵੇਲੇ ਰੋਜਰ ਕਮਿਊਨੀਕੇਸ਼ਨ ਦੇ ਵਿੱਚ ਜੋਬ ਕਰ ਰਹੇ ਸੀ ਚੀਫ ਕਾਰਪੋਰੇਟ ਅਫੇਅਰਸ ਆਫਿਸਰ ਵਜੋਂ, ਉਹਨਾਂ ਨੇ ਉਹ ਪੋਸਟ ਛੱਡ ਦਿੱਤੀ ਹੈ 8 May ਨੂੰ, ਤਾਂ ਕਿ ਉਹ ਪ੍ਰੋਵਿੰਸ਼ੀਅਲ ਲੀਡਰਸ਼ਿਪ ਦੇ ਵਿੱਚ ਹਿੱਸਾ ਲੈ ਸਕਣ। ਇਲੈਕਸ਼ਨਸ ਓਨਟੇਰੀਓ ਨਾਲ ਉਹ ਵੀਕਐਂਡ 'ਤੇ ਉਹਨਾਂ ਨੇ ਜਿਹੜੇ ਕਾਗਜ਼ ਨੇ ਦਾਖਲ ਕਰ ਦਿੱਤੇ ਨੇ, ਅਤੇ ਇਲੈਕਸ਼ਨਸ ਕੈਨੇਡਾ ਨੇ ਵੀ ਕਨਫਰਮ ਅੱਜ ਕਰ ਦਿੱਤਾ ਕਿ ਤੀਸਰਾ ਅਫੀਸ਼ਲੀ ਰਜਿਸਟਰਡ ਕੈਂਡੀਡੇਟ ਜਿਹੜਾ ਹੈ, ਜਿਸ ਵਿੱਚ ਉਹਨਾਂ ਨੇ ਨਵਦੀਪ ਬੈਂਸ ਵਜੋਂ ਉਹ ਸਾਹਮਣੇ ਆ ਗਏ ਨੇ, ਅਤੇ ਸੂ ਕਿਮ ਜਿਹੜੇ ਨੇ ਚੀਫ ਫਾਈਨੈਂਸ਼ੀਅਲ ਆਫਿਸਰ ਨੇ। ਬੈਂਸ ਜੋ ਕਿ ਇੰਡਸਟਰੀ ਸਾਇੰਸ ਮਿਨਿਸਟਰ ਜਸਟਿਨ ਟਰੂਡੋ ਦੀ ਕੈਬਨਿਟ ਵਿੱਚ ਰਹਿ ਚੁੱਕੇ ਨੇ, ਉਹਨਾਂ ਨੇ ਕਮਿੰਗ ਸੂਨ ਦੀ ਵੈਬਸਾਈਟ navdeepbains.ca 'ਤੇ ਪੋਸਟ ਕਰਕੇ ਰੱਖਿਆ। ਇਲੈਕਸ਼ਨ ਕੈਨੇਡਾ, ਇਲੈਕਸ਼ਨਸ ਓਨਟੇਰੀਓ ਨੇ ਜਦੋਂ ਉਹਦੀ ਕੈਂਡੀਡੇਸੀ ਕਨਫਰਮ ਕੀਤੀ ਹੈ, ਵੈਬਸਾਈਟ ਵਿੱਚ ਕਿਹਾ ਗਿਆ ਲੈਟਸ ਗੈਟ ਟੂ ਵਰਕ, ਅਤੇ ਉਹਨਾਂ ਨੇ ਵੀਡੀਓ ਵੀ ਇਸ ਮਾਮਲੇ 'ਤੇ ਇਸ ਮੁੱਦੇ 'ਤੇ ਰਿਲੀਜ਼ ਕੀਤਾ, ਅਤੇ ਉਹ ਰਾਈਡਿੰਗ ਜਿਹੜੀ ਹੈ ਮਿਸੀਸਾਗਾ ਦੀ ਬ੍ਰੈਂਪਟਨ ਸਾਊਥ ਤੋਂ 2004 ਤੋਂ ਲੈ ਕੇ 11 ਤੱਕ ਜਿਹੜੇ ਸੀ ਉਹ ਰਹੇ ਨੇ, ਅਤੇ ਉਸ ਵੇਲੇ ਜਿਹੜੇ ਸੀ 2011 ਦੇ ਵਿੱਚ ਉਹ ਸੀਟ ਹਾਰ ਵੀ ਗਏ ਸੀ। ਟਰੂਡੋ ਫਿਰ ਪਾਰਟੀ ਦੇ ਵਿੱਚ ਉੱਭਰੇ ਅਤੇ 2015 'ਚ ਲਿਬਰਲ ਸਟਰੋਂਗ ਹੋ ਗਿਆ ਸੀ, ਅਤੇ ਮਿਸੀਸਾਗਾ ਨੂੰ ਰਿਪ੍ਰਜੈਂਟ ਕਰਦਿਆਂ ਅਤੇ ਮਾਲਟਨ ਨੂੰ ਉਹਨਾਂ ਨੇ 2021 ਦੇ ਵਿੱਚ ਤੱਕ ਕੈਬਨਿਟ ਦੇ ਵਿੱਚ ਆਪਣੀ ਸੇਵਾ ਨਿਭਾਈ ਹੈ। ਸੋ ਲੀਡਰਸ਼ਿਪ ਲਈ ਰਜਿਸਟਰ ਕਰਨਾ ਬਹੁਤ ਜ਼ਰੂਰੀ ਹੈ, ਇਹਦੇ ਨਾਲ ਉਹ ਦਾਨ ਕਰਨ ਵਾਲੇ ਸੱਜਣਾਂ ਤੋਂ ਉਹ ਮਾਇਆ ਲੈ ਸਕਦੇ ਨੇ। ਡੇਢ ਲੱਖ ਡਾਲਰ ਦੀ ਐਂਟਰੀ ਫੀਸ ਹੈ ਅਤੇ 1 million ਦੀ ਸਪੈਂਡਿੰਗ ਲਿਮਿਟ ਫਿਰ ਹੋ ਜਾਂਦੀ ਹੈ ਜੀ। ਸੋ ਨਵਦੀਪ ਬੈਂਸ ਇੱਕ ਵਾਰ ਫਿਰ ਰਾਜਨੀਤੀ ਵਿੱਚ ਨਜ਼ਰ ਆਉਣਗੇ ਜੀ, ਪਰ ਉਹ ਸੂਬਾਈ ਪੱਧਰ 'ਤੇ ਓਨਟੇਰੀਓ ਦੇ ਇਲੈਕਸ਼ਨਾਂ ਦੇ ਵਿੱਚ ਹਿੱਸਾ ਲੈ ਸਕਦੇ ਨੇ ਅਗਰ ਉਹ ਚੁਣੇ ਜਾਂਦੇ ਨੇ ਲਿਬਰਲ ਪਾਰਟੀ ਦੇ ਆਗੂ। ਪਰ ਇਸ ਵੇਲੇ ਲਿਬਰਲ ਪਾਰਟੀ ਜੋ ਕਿ ਬੁਰੀ ਤਰ੍ਹਾਂ ਹਾਰ ਗਈ ਸੀ, ਉਸ ਦੀ ਸਪੋਰਟ ਕਾਫੀ ਘੱਟ ਹੈ ਓਨਟੇਰੀਓ ਵਿੱਚ, ਅਤੇ ਨਵਦੀਪ ਬੈਂਸ ਕੀ ਉਸ ਪਾਰਟੀ ਨੂੰ, ਪਹਿਲੀ ਤਾਂ ਸਵਾਲ ਇਹ ਹੈ ਕਿ ਕੀ ਉਹ ਲੀਡਰ ਚੁਣੇ ਜਾ ਸਕਦੇ ਨੇ, ਅਤੇ ਦੂਸਰਾ ਹੈ ਕਿ ਕੀ ਉਹ ਪਾਰਟੀ ਨੂੰ ਰਿਵਾਈਵ ਕਰ ਸਕਦੇ ਨੇ, ਬਹੁਤ ਵੱਡਾ ਸਵਾਲ ਹੈ। ਸਵਾਲ ਸਾਡਾ ਅੱਜ ਦਾ ਫੇਰ ਨੋਟ ਕਰ ਲਓ ਜੀ, ਸਵਾਲ ਸਾਡਾ ਮੈਨੂੰ ਲੱਗਦਾ ਕਿ ਸਰੋਤਿਆਂ ਲਈ ਔਖਾ ਹੈ, ਅਤੇ ਜਿਹੜੇ ਜਵਾਬ ਸਾਨੂੰ ਆਏ ਸੀ, ਸਤਵਿੰਦਰ ਸਿੰਘ ਚੀਮਾ ਹੋਰਾਂ ਨੇ ਵੀ ਜਵਾਬ ਦਿੱਤਾ ਸੀ, ਹਰਚਰਨ ਬਾਸੀ ਹੋਰਾਂ ਨੇ ਵੀ ਜਵਾਬ ਦਿੱਤਾ ਸੀ, ਅਤੇ ਨਵਦੀਪ ਸਿੰਘ ਲੇਹਲ ਹੋਰਾਂ ਨੇ, ਸੁਖਮਿੰਦਰ ਸਿੰਘ ਹੋਰਾਂ ਨੇ, ਨਵ ਬਾਸੀ ਹੋਰਾਂ ਨੇ, ਇਹ ਸਾਰਿਆਂ ਨੇ ਜਵਾਬ ਦਿੱਤੇ ਨੇ, ਅਤੇ ਅਜੇ ਤੱਕ ਮੈਨੂੰ ਲੱਗਦਾ ਕਿ ਜਿਹੜਾ ਕਨਫਿਊਜ਼ਨ ਵਾਲਾ ਰੌਲਾ ਹੈ ਨਾ, ਕਿ ਸਵਾਲ ਕਨਫਿਊਜ਼ਿੰਗ ਆ, ਉਹ ਸੱਚਾ ਜਾਪਦਾ ਜਿਸ ਤਰ੍ਹਾਂ ਦੇ ਸਰੋਤਿਆਂ ਦੇ ਅਜੇ ਤੱਕ ਜਵਾਬ ਆਏ ਨੇ। 403-902-1323 403-902-1323 'ਤੇ ਕਾਲ ਕਰ ਸਕਦੇ ਹੋ ਜੀ, ਕਿ ਅਲਬਰਟਾ ਦੇ ਰੈਫਰੈਂਡਮ ਵਿੱਚ ਕੀ ਪੁੱਛਿਆ ਜਾਵੇਗਾ। ਅਗਲੀ ਖਬਰ ਵੱਲ ਚੱਲਦੇ ਹਾਂ। ਕੈਨੇਡਾ ਵੱਲੋਂ ਇਮੀਗ੍ਰੇਸ਼ਨ ਦੀਆਂ ਫਾਈਲਾਂ ਪ੍ਰੋਸੈਸ ਕਰਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜਾ ਹੈ ਉਹਨੂੰ ਜ਼ਿਆਦਾ ਵਰਤਿਆ ਜਾਵੇਗਾ, ਅਤੇ ਨੋਟੇਬਲ ਐਲੀਮੈਂਟ ਹੈ ਕੈਨੇਡਾ ਦੀ ਅਨਾਊਂਸਮੈਂਟ ਜਿਹੜੀ ਹੈ, ਅਤੇ ਪ੍ਰਿੰਸੀਪਲਡ ਯੂਜ਼ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਮਾਈਗ੍ਰੇਸ਼ਨ ਵਿੱਚ ਹੋਵੇਗਾ, ਪ੍ਰਿੰਸੀਪਲਡ ਸਿਧਾਂਤਾਂ ਦੇ ਆਧਾਰ 'ਤੇ ਹੋਵੇਗਾ। ਟੈਕਨੋਲੋਜੀ ਇਮੀਗ੍ਰੇਸ਼ਨ ਪਰਪਸ ਦੇ ਵਿੱਚ ਪ੍ਰੋਸੈਸਿੰਗ ਲਈ ਕੈਨੇਡਾ ਨੇ ਵਰਤੀ ਹੈ, ਜਿਸ ਵਿੱਚ ਆਟੋਮੇਟਿਡ ਸਿਸਟਮ ਹੈ, ਜਿਸ ਦੇ ਨਾਲ ਐਪਲੀਕੇਸ਼ਨਾਂ ਦੇ ਵਿੱਚ ਰੂਟੀਨ ਕੇਸ ਜਿਹੜੇ ਨੇ ਉਹਨਾਂ ਨੂੰ ਸਟੱਡੀ ਕੀਤਾ ਜਾਂਦਾ। ਸੋ ਕੈਨੇਡਾ ਵਾਲਿਆਂ ਨੇ ਇੰਟਰਨੈਸ਼ਨਲ ਮਾਈਗ੍ਰੇਸ਼ਨ ਪਾਰਟਨਰਸ਼ਿਪ ਵਧਾਈ ਹੈ, ਅਤੇ ਉਸ ਸੰਬੰਧੀ ਗਲੋਬਲ ਮਾਈਗ੍ਰੇਸ਼ਨ ਪ੍ਰੋਜੈਕਟ ਲਈ 7 million ਜਿਹੜੇ ਕੈਨੇਡੀਅਨ ਸਰਕਾਰ ਨੇ ਅਨਾਊਂਸ ਕੀਤੇ ਨੇ। ਸੋ ਕੈਨੇਡਾ ਵਾਲਿਆਂ ਨੇ ਜਿਹੜਾ ਮਿਸ ਇਨਫੋਰਮੇਸ਼ਨ ਨੂੰ ਟਾਰਗੇਟ ਕਰਨ ਦਾ ਜਿਹੜਾ ਅਜੀਬ ਮੂਡ ਬਣਾ ਲਿਆ, ਕੈਨੇਡਾ ਦੀ

ਸਟੇਟਮੈਂਟ ਹੈ ਕਿ ਮਾਈਗ੍ਰੇਸ਼ਨ ਰਿਲੇਟਡ ਮਿਸ ਇਨਫੋਰਮੇਸ਼ਨ ਜਿਹੜੀ ਹੈ ਉਹਨੂੰ ਕਾਬੂ ਕੀਤਾ ਜਾਵੇ ਅਤੇ ਗਵਰਨਮੈਂਟਸ ਦੁਨੀਆ ਭਰ ਦੇ ਵਿੱਚ ਚੈਲੇਂਜਸ ਹੈਗੀਆਂ ਨੇ ਕਿ ਜਿਸ ਵਿੱਚ ਮਾਈਗ੍ਰੇਸ਼ਨ ਸਿਸਟਮ ਨੂੰ ਇਨਵੋਲਵ ਕਰਕੇ ਅਸਾਈਲਮ ਕਲੇਮ ਮਾਈਗ੍ਰੇਸ਼ਨ ਰੂਲਸ ਫਰੋਡਲੈਂਟ ਮਾਈਗ੍ਰੇਸ਼ਨ ਸਕੀਮਸ ਹੈਗੀਆਂ ਨੇ ਜਿਹੜੀਆਂ ਉਹਨਾਂ ਦਾ ਫਾਇਦਾ ਉਠਾ ਕੇ ਬਹੁਤ ਲੋਕ ਇਸ ਨੂੰ ਮਿਸਯੂਜ਼ ਕਰਦੇ ਨੇ ਅਤੇ ਏ ਆਈ ਦੇ ਨਾਲ ਇਸ ਨੂੰ ਹੁਣ ਸਹੀ ਕੀਤਾ ਜਾਵੇਗਾ ਸੋ ਮਾਈਗ੍ਰੇਸ਼ਨ ਪ੍ਰੋਜੈਕਟਸ ਜਿਹੜੇ ਨੇ ਇਹਨਾਂ ਵਿੱਚ ਦੁਨੀਆ ਭਰ ਦੀਆਂ ਸਰਕਾਰਾਂ ਇਨਵੈਸਟ ਕਰ ਰਹੀਆਂ ਅਤੇ ਕੈਨੇਡਾ ਕਿਉਂਕਿ ਇੱਥੇ ਇਮੀਗ੍ਰੇਸ਼ਨ ਬਹੁਤ ਵੱਡਾ ਮੁੱਦਾ ਹੁੰਦਾ ਅਤੇ ਕੈਨੇਡਾ ਸਰਕਾਰ ਇਸ ਲਈ ਇੱਕ ਪੱਕੀ ਨੀਤੀ ਵੀ ਬਣਾ ਕੇ ਰੱਖਦੀ ਹੈ ਸੋ ਇਸ ਮਾਮਲੇ 'ਤੇ ਲੱਗਦਾ ਹੈ ਕਿ ਕੈਨੇਡਾ ਸਰਕਾਰ ਇਸ ਨੂੰ ਹੋਰ ਸੀਰੀਅਸਲੀ ਲੈਣਾ ਚਾਹੁੰਦੀ ਹੈ ਅਤੇ ਕੁਛ ਦਿਨ ਪਹਿਲਾਂ ਇਹ ਵੀ ਦੱਸਿਆ ਗਿਆ ਸੀ ਕਿ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਜੋ ਲੋਕਾਂ ਦੇ ਮਨਾਂ ਦੇ ਇੱਕ ਇਹ ਬੈਠਾ ਹੋਇਆ ਕਿ ਸ਼ਾਇਦ ਇਸ ਨਾਲ ਜ਼ਿਆਦਾ ਐਪਲੀਕੇਸ਼ਨ ਰਿਜੈਕਟ ਹੋਣਗੀਆਂ ਹਾਲ ਦੀ ਘੜੀ ਇਹ ਦੱਸਿਆ ਜਾ ਰਿਹਾ ਕਿ ਕੋਈ ਡਾਇਰੈਕਟ ਰਿਜੈਕਸ਼ਨ ਨਹੀਂ ਕੀਤੀ ਜਾਵੇਗੀ ਏ ਆਈ ਵੱਲੋਂ ਬਲਕਿ ਆਪਣੇ ਤੌਰ 'ਤੇ ਕੁਛ ਸਲਾਹ ਜਾਂ ਜਿਹੜੀਆਂ ਗਲਤ ਫਾਈਲਾਂ ਨੇ ਉਹਨਾਂ ਨੂੰ ਫਲੈਗ ਕੀਤਾ ਜਾ ਸਕੇਗਾ ਜਿਨ੍ਹਾਂ 'ਤੇ ਡਾਊਟ ਹੈ ਅਤੇ ਜਿਹੜੀਆਂ ਸਹੀ ਨੇ ਉਹਨਾਂ ਨੂੰ ਤੇਜ਼ ਵੀ ਕੀਤਾ ਜਾ ਸਕੇਗਾ ਸੋ ਇਹ ਕਿੰਨਾ ਕੁ ਅਸਰ ਪਾਵੇਗਾ ਅਤੇ ਇਸ ਦਾ ਕਿਸ ਤਰ੍ਹਾਂ ਜਵਾਬ ਸਾਨੂੰ ਹੁਣ ਆਉਣਗੇ ਇਹ ਸਮਾਂ ਦੱਸੇਗਾ ਜੀ ਕੈਨੇਡਾ ਸਰਕਾਰ ਕੁਛ ਮੁਲਕਾਂ ਲਈ ਜਿਹੜੀਆਂ ਵੀਜ਼ਾ ਸ਼ਰਤਾਂ ਨੇ ਉਹਨਾਂ ਨੂੰ ਨਰਮ ਕਰ ਰਹੀ ਹੈ ਐਲੀਜੀਬਲ ਸਿਟੀਜਨ ਹੈਗੇ ਨੇ ਜੋ ਇੰਡੋਨੇਸ਼ੀਆ ਦੇ ਤਾਂ ਮਲੇਸ਼ੀਆ ਦੇ ਉਹਨਾਂ ਨੂੰ ਵੀਜ਼ਾ ਫਰੀ ਟਰੈਵਲ ਮਿਲੇਗਾ ਕੈਨੇਡਾ ਲਈ ਅਤੇ ਉਹਨਾਂ ਨੂੰ ਇੱਕ ਇਲੈਕਟ੍ਰੋਨਿਕ ਟਰੈਵਲ ਆਥੋਰਾਈਜੇਸ਼ਨ ਈ ਟੀ ਏ ਜਿਹੜੀ ਹੈ ਇੱਕ ਟੀ ਆਰ ਵੀ ਟੈਂਪਰੇਰੀ ਰੈਜੀਡੈਂਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਜਿਹੜਾ ਹੁੰਦਾ ਹੈ ਜੀ ਕੈਨੇਡਾ ਆਉਣ ਲਈ ਪਹਿਲਾਂ ਲੈਣਾ ਪੈਂਦਾ ਸੀ ਉਹਦੀ ਜਗ੍ਹਾ 'ਤੇ ਹੁਣ ਇਲੈਕਟ੍ਰੋਨਿਕ ਟਰੈਵਲ ਈ ਟੀ ਏ ਆਥੋਰਾਈਜੇਸ਼ਨ ਜਿਹੜੀ ਹੈ ਜੀ ਉਹਦੇ ਨਾਲ ਕੰਮ ਚੱਲ ਜਾਵੇਗਾ ਅਤੇ ਕੁਆਲੀਫਾਇੰਗ ਇੰਡੋਨੇਸ਼ੀਅਨ ਜਿਹੜੇ ਹੈਗੇ ਨੇ ਜਾਂ ਮਲੇਸ਼ੀਅਨ ਨੇ ਜੋ ਕੈਨੇਡਾ ਵਿੱਚ ਵਿਜ਼ਿਟ ਕਰਨ ਸਟੱਡੀ ਲਈ ਕੰਮ ਕਰਨ ਲਈ ਉਹਨਾਂ ਨੂੰ ਚੀਪਰ ਡਾਕੂਮੈਂਟ ਫਾਸਟਰ ਡਾਕੂਮੈਂਟ ਜਿਹੜੇ ਨੇ ਉਹਨਾਂ ਦੀ ਐਕਸੈਸੀਬਿਲਿਟੀ ਹੋਵੇਗੀ ਇਸ ਚੀਜ਼ ਤੋਂ ਪਹਿਲਾਂ ਸਿਟੀਜਨ ਜਿਹੜੇ ਨੇ ਉਹਨਾਂ ਨੂੰ ਜਿਹੜਾ ਪਹਿਲਾਂ ਜੋ ਇਸ ਲੈਣ ਤੋਂ ਪਹਿਲਾਂ ਵੀਜ਼ਾ ਲੈਣਾ ਪੈਂਦਾ ਸੀ ਜਿਸ ਨਾਲ ਕਈ ਹਫ਼ਤੇ ਵਗੈਰਾ ਲੱਗ ਜਾਂਦੇ ਅਤੇ ਕਈ ਮਹੀਨੇ ਵੀ ਲੱਗ ਜਾਂਦੇ ਸੀ ਆਈ ਆਰ ਸੀ ਸੀ ਨੇ ਚੇਂਜਸ ਮਈ 25 ਨੂੰ ਐਲਾਨੀਆਂ ਨੇ ਅਤੇ ਮਈ 26 ਤੋਂ ਜਿਹੜੀਆਂ ਨੇ ਕੱਲ੍ਹ ਤੋਂ ਸ਼ੁਰੂ ਹੋ ਜਾਣਗੀਆਂ ਸੋ ਐਲੀਜੀਬਲ ਕੌਣ ਹੈ ਇਹਦੇ ਵਿੱਚ ਅਤੇ ਕਿ ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਸਿਟੀਜਨ ਜੇ ਉਹਨਾਂ ਨੂੰ ਟ੍ਰਾਂਜ਼ਿਟ ਥਰੂ ਕਰ ਰਹੇ ਨੇ ਜਾਂ ਕੈਨੇਡਾ ਵਿੱਚ ਆ ਰਹੇ ਨੇ ਟਰੈਵਲ ਕਰ ਰਹੇ ਨੇ ਉਹਨਾਂ ਕੋਲ ਕੈਨੇਡੀਅਨ ਟੈਂਪਰੇਰੀ ਵੀਜ਼ਾ ਹੈ 10 ਸਾਲਾਂ ਦੇ ਵਿੱਚ ਪਿਛਲੇ ਸਾਲਾਂ ਜੇ ਉਹਨਾਂ ਨੇ ਕਿਤੇ ਵਿਜ਼ਿਟ ਕੀਤਾ ਦੁਬਾਰਾ ਲੈਣ ਦੀ ਲੋੜ ਨਹੀਂ ਉਹਨਾਂ ਨੂੰ ਅਤੇ ਉਹਨਾਂ ਕੋਲ ਜੇ ਕਰੰਟਲੀ ਵੈਲਿਡ ਯੂ ਐਸ ਨੌਨ ਇਮੀਗ੍ਰੈਂਟ ਵੀਜ਼ਾ ਹੈ ਤਾਂ ਫਿਰ ਵੀ ਆ ਸਕਦੇ ਨੇ ਸੋ ਬਾਕੀ ਜਿਹੜੇ ਨੇ ਉਹਨਾਂ ਨੂੰ ਵਿਜ਼ਟਰ ਵੀਜ਼ੇ ਦੀ ਸਟਿਲ ਅਜੇ ਵੀ ਲੋੜ ਪਵੇਗੀ ਸੋ ਸ਼ਰਤਾਂ ਨਰਮ ਕੀਤੀਆਂ ਨੇ ਪਰ ਪੂਰਨ ਤੌਰ 'ਤੇ ਇਹਨਾਂ ਨੂੰ ਬਿਲਕੁਲ ਇਸ ਤਰ੍ਹਾਂ ਫ੍ਰੀ ਨਹੀਂ ਕੀਤਾ ਗਿਆ ਟਿਮ ਹੋਟਨਸ 'ਤੇ ਜਿੱਥੇ ਬਹੁਤ ਸਾਰੇ ਕੱਚੇ ਪੱਕੇ ਮੁਲਾਜ਼ਮ ਟੈਂਪਰੇਰੀ ਰੈਜੀਡੈਂਟਸ ਟੈਂਪਰੇਰੀ ਫੋਰਨ ਵਰਕਰਸ ਜਿਹੜੇ ਨੇ ਉਹ ਕੰਮ ਕਰਦੇ ਨੇ ਟਿਮ ਹੋਟਨਸ ਵੱਲੋਂ ਕੁਛ ਮੁਕਾਬਲੇਬਾਜ਼ੀ ਵਧਣ ਤੋਂ ਬਾਅਦ 80 ਨਵੇਂ ਸਟੋਰ ਖੋਲ੍ਹੇ ਜਾ ਰਹੇ ਨੇ ਪੁਰਾਣੇ ਸਟੋਰਾਂ ਨੂੰ ਰੀਵੈਂਪ ਕੀਤਾ ਜਾ ਰਿਹਾ ਉਹਨਾਂ ਨੂੰ ਬਿਹਤਰ ਬਣਾਇਆ ਜਾਵੇਗਾ ਅਤੇ ਇਸ ਚੇਨ ਵੱਲੋਂ ਇਹ ਕਿਹਾ ਜਾ ਰਿਹਾ ਕਿ 10,000 ਲੋਕਲ ਇੰਪਲਾਈ ਅਸੀਂ ਭਰਤੀ ਕਰਨ ਦਾ ਮਨ ਬਣਾ ਰਹੇ ਹਾਂ ਅਤੇ ਟੈਂਪਰੇਰੀ ਫੋਰਨ ਵਰਕਰ 'ਤੇ ਜੋ ਸਾਡਾ ਨਿਰਭਰ ਅਸੀਂ ਸੀਗੇ ਉਸ ਨੂੰ ਅਸੀਂ ਘਟਾ ਰਹੇ ਹਾਂ ਪੱਕਿਆਂ ਨੂੰ ਹੀ ਰੱਖਿਆ ਜਾਵੇਗਾ 10,000 ਲੋਕਲ ਇੰਪਲਾਈ ਕੌਫੀ ਚੇਨ ਨੇ ਕਿਹਾ ਕਿ 400 ਹਾਇਰਿੰਗ ਈਵੈਂਟਸ ਜਿਹੜੀਆਂ ਨੇ ਉਹ ਮਾਰਚ ਅਤੇ ਅਪ੍ਰੈਲ ਵਿੱਚ ਹੋ ਚੁੱਕੀਆਂ ਨੇ ਅਤੇ ਕੰਪਨੀ ਜੋ ਕਿ ਪਿਛਲੇ ਸਮੇਂ ਦੇ ਵਿੱਚ ਟੈਂਪਰੇਰੀ ਫੋਰਨ ਵਰਕਰ 'ਤੇ ਕਾਫੀ ਨਵੇਂ ਇੰਪਲਾਈਜ਼ ਨੂੰ ਭਰਤੀ ਕਰਦੇ ਰਹੀ ਹੈ ਟਿਮ ਹੋਟਨਸ ਨੇ ਕਿਹਾ ਅਤੇ ਫੋਰਨ ਵਰਕਰ ਪ੍ਰੋਗਰਾਮ ਜਿਹੜਾ ਕੋਵਿਡ-19 ਪੈਂਡੈਮਿਕ ਤੋਂ ਬਾਅਦ ਸ਼ੁਰੂ ਹੋਇਆ ਉਸ ਵਿੱਚ ਅਸੀਂ ਸ਼ੋਰਟੇਜ ਆਫ ਵਰਕਰ ਸੀਗੇ ਜੀ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਪੂਰਾ ਕੀਤਾ ਕੰਪਨੀ ਦੇ ਮੁਤਾਬਕ ਸਿਰਫ 4,000 ਜਿਹੜੇ ਨੇ ਕੰਪਨੀ ਦੇ 3.6 ਟੋਟਲ ਵਰਕਰ ਦਾ ਸਿਰਫ 3.6 3.5% ਉਹ ਰੈਸਟੋਰੈਂਟ ਰੋਲ ਦੇ ਵਿੱਚ ਹੈਗੇ ਨੇ ਉਹ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਨੇ ਬਾਕੀ ਪਹਿਲੇ ਪੱਕੇ ਨੇ 2022 ਦੇ ਵਿੱਚ ਫੈਡਰਲ ਗਵਰਨਮੈਂਟ ਨੇ ਪ੍ਰਪੋਰਸ਼ਨੇਟ ਜਿਹੜਾ ਟੈਂਪਰੇਰੀ ਫੋਰਨ ਵਰਕਰ ਦਾ ਸੀ ਉਹ ਰਿਲਾਏ ਜਿਹੜਾ ਸੀ 10-20% ਕਰਤਾ ਸੀ ਕੁਛ ਖੇਤਰਾਂ ਵਿੱਚ ਜਿਸ ਵਿੱਚ ਫੂਡ ਸਰਵਿਸ ਵਗੈਰਾ ਸੀ ਅਤੇ ਉਹਨਾਂ ਨੂੰ 30% ਤੱਕ ਵੀ ਅਲਾਓ ਕੀਤਾ ਗਿਆ ਪਰ ਵਾਪਸ 2024 ਵਿੱਚ ਹੁਣ 10% 'ਤੇ ਇਸ ਨੂੰ ਰੱਖਿਆ ਹੋਇਆ ਅਤੇ ਪਹਿਲਾਂ

0: ਕੁਛ ਜਿਹੜੀਆਂ ਪਾਰਟੀਆਂ ਨੇ ਕੰਜ਼ਰਵੇਟਿਵ ਤੇ ਐਨਡੀਪੀ ਵੱਲੋਂ ਟਿਮ ਹੋਟਨ ਦੀ ਇਸ ਵੱਲੋਂ ਨਿਖੇਧੀ ਕੀਤੀ ਗਈ ਸੀ ਕਿ ਬਹੁਤ ਜ਼ਿਆਦਾ ਐਕਸਕਲੂਸਿਵਲੀ ਜੋ ਹੈ ਉਹ ਵਰਤਦੇ ਨੇ ਜੀ। ਸੋ ਕਾਫੀ ਵਾਰ ਜਿਹੜੀ ਹੈ ਕੈਨੇਡਾ ਦੇ ਵਿੱਚ ਗਰਮ ਹੋ ਰਹੀ ਹੈ। ਡੰਕਨ ਡੋਨਟ ਜਿਹੜੇ ਨੇ ਜੀ ਉਹ ਆ ਰਹੇ ਨੇ ਅਤੇ ਕੈਨੇਡਾ ਦੇ ਵਿੱਚ ਫਿਰ ਦੁਬਾਰਾ ਅਤੇ ਕੁਛ ਨਵੇਂ ਸਟੋਰ ਫਿਰ ਉਸੇ ਚੱਕਰ ਦੇ ਵਿੱਚ ਟਿਮ ਹੋਟਨ ਵਾਲੇ ਖੋਲ੍ਹਣਾ ਚਾਹੁੰਦੇ ਨੇ ਅਤੇ ਉੱਧਰੋਂ ਆਹ ਐਲਾਨ ਵੀ ਕਰ ਰਹੇ ਨੇ ਜੀ। ਖਬਰਾਂ ਸਾਡੇ ਕੋਲ ਹੋਰ ਨੇ, ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਅਤੇ ਮੈਨੂੰ ਲੱਗਦਾ ਕਿ ਸਰੋਤਿਆਂ ਵੱਲੋਂ ਸਵਾਲ ਦਾ ਜਵਾਬ ਸਾਡੇ ਕੋਲ ਅੱਜ ਪਹੁੰਚਿਆ ਨਹੀਂ ਹੈ ਜਿਸ ਤਰ੍ਹਾਂ ਦਾ ਅਸੀਂ ਲੱਭ ਰਹੇ ਸੀ, ਅਤੇ ਅਸੀਂ ਸਵਾਲ ਦਾ ਜਵਾਬ ਦੇਵਾਂਗੇ। ਅਗਰ ਇਨ ਦਾ ਮੇਨ ਟਾਈਮ ਕੋਈ ਸਰੋਤੇ ਦੇਣਾ ਚਾਹੁੰਦੇ ਨੇ ਤਾਂ ਦੇ ਸਕਦੇ ਨੇ ਕਿ 19 ਅਕਤੂਬਰ ਨੂੰ ਸੈਪਰੇਸ਼ਨ ਦੇ ਚੋ ਰੈਫਰੈਂਡਮ ਜਾਂ ਕੋਈ ਹੋਰ ਸਵਾਲ ਪੁੱਛਿਆ ਜਾਣਾ, ਅਲਬਰਟਾ ਸਰਕਾਰ ਕੀ ਪੁੱਛਣਾ ਚਾਹੁੰਦੀ ਹੈ, ਕੀ ਹੋਵੇਗਾ ਉਸ 'ਤੇ, ਇਸ ਸਵਾਲ 'ਤੇ ਵਿਸਥਾਰ ਨਾਲ ਗੱਲਬਾਤ ਕਰਾਂਗੇ। ਇੱਕ ਬ੍ਰੇਕ ਲੈ ਕੇ ਵਾਪਸ ਪਰਤਦੇ ਹਾਂ ਜੀ।
1: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਛੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ, ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
4: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
4: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
3: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
4: ਦੂਜੀ ਲੋਕੇਸ਼ਨ 117-7771 ਐਵੀਨਿਊ,
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
4: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
3: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
4: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
4: 403-835-2222।
0: ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਾਡੇ ਸਪੌਂਸਰ ਹੈਗੇ ਨੇ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰੀ। ਟਰੱਕਾਂ ਦੀ ਬਿਹਤਰੀਨ ਇੰਸ਼ੋਰੈਂਸ ਲੈਣ ਲਈ ਤੁਸੀਂ 587-832-1268 ਤੇ ਸੰਪਰਕ ਕਰ ਸਕਦੇ ਹੋ। YYC ਹੋਮ ਕੇਅਰ, ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ, ਤੇ ਤੁਸੀਂ ਅਗਰ ਸੇਵਾਵਾਂ ਲੈਣਾ ਚਾਹੁੰਦੇ ਤੇ YYC ਕੇਅਰ ਦਾ ਨੰਬਰ 825-760-9883। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਤੇ ਗੌਰਵ ਸ਼ਰਮਾ ਹੋਰੀ ਵਧੀਆ ਡੀਲ ਦੇ ਸਕਦੇ ਨੇ ਆਪ ਜੀ ਨੂੰ 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਦੇ ਲਾਪਰੇ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਤੇ ਸੁਪਰਵਿਜ਼ਰ ਇੰਸ਼ੋਰੈਂਸ ਕਰਦੇ ਨੇ। ਫੋਨ ਨੰਬਰ ਹੈ 403-404-3500। ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਖਾਣ ਲਈ 24 ਘੰਟੇ 7 ਦਿਨ ਤੁਸੀਂ ਸੰਪਰਕ ਕਰ ਸਕਦੇ ਹੋ 403-461-6000। ਤੇ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਜਿੱਥੇ ਕਿ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਆਪ ਜੀ ਨੂੰ ਕਰਕੇ ਦਿੱਤੀ ਜਾਵੇਗੀ। ਪਿਕਸਲ ਫੋਟੋ ਸਟੂਡੀਓ, ਫੈਮਿਲੀ ਫੋਟੋ, ਬੱਚੇ ਦੀ ਫੋਟੋ, ਬਿਜ਼ਨਸ ਹੈਡ ਸ਼ਾਟਸ ਵੀ, ਪੋਰਟਰੇਟ ਵੀ ਕੀਤੇ ਜਾਂਦੇ ਨੇ। ਆਓ ਜੀ ਅਗਲੀਆਂ ਖਬਰਾਂ ਵੱਲ ਚੱਲਦੇ ਹਾਂ।

ਕਿਉਂ ਨਾ ਪਹਿਲਾਂ ਜਿਹੜਾ ਸੈਪਰੇਸ਼ਨ ਵਾਲੀ ਗੱਲ ਮੁਕਾ ਹੀ ਲਈਏ ਜੀ। 19 ਅਕਤੂਬਰ ਨੂੰ ਅਲਬਰਟਾ ਸਰਕਾਰ ਸੈਪਰੇਸ਼ਨ ਦੇ ਮੁੱਦੇ ਤੇ ਕੁਛ ਹੋਰ ਮੁੱਦਿਆਂ ਤੇ ਇੱਕ ਰੈਫਰੈਂਡਮ ਕਰਵਾਉਣਾ ਚਾਹੁੰਦੀ ਹੈ। ਰੈਫਰੈਂਡਮ ਹੁਣ ਇਸ ਨੂੰ ਲੋਕ ਰਾਏ, ਲੋਕ ਮਤ, ਰਾਏ ਸ਼ੁਮਾਰੀ ਇਹ ਕਿਹਾ ਜਾ ਸਕਦਾ, ਲੋਕਾਂ ਦੀ ਰਾਏ ਜਾਣਨੀ ਆ ਤੇ ਇਹਦੇ ਵਿੱਚ ਸਾਰਾ ਧਿਆਨ ਸੈਪਰੇਸ਼ਨ ਦੇ ਮੁੱਦੇ ਤੇ ਆ ਰਿਹਾ, ਜਦਕਿ ਸਵਾਲ ਜਿਹੜੇ ਨੇ 9 ਸਵਾਲ ਹੋਰ ਵੀ ਹੋਣਗੇ ਇਹਦੇ ਵਿੱਚ। ਸੈਪਰੇਸ਼ਨ ਦਾ ਜਿਹੜਾ ਕੁਐਸਚਨ ਹੈ ਇਹ 10ਵਾਂ ਸਵਾਲ ਜੋੜਿਆ ਗਿਆ। ਪਹਿਲਾਂ ਇਹਦੀ ਗੱਲ ਕਰ ਲੈਂਦੇ ਕਿ ਇਹ ਕੀ ਆ, ਉਹਦੀ ਵਰਡਿੰਗ ਜਿਹੜੀ ਦਿੱਤੀ ਗਈ ਹੈ 37 ਲਫ਼ਜ਼ ਨੇ ਉਹਦੇ ਵਿੱਚ। ਕਹਿੰਦੇ ਸ਼ੁੱਡ ਅਲਬਰਟਾ ਰਿਮੇਨ ਏ ਪ੍ਰੋਵਿੰਸ ਆਫ ਕੈਨੇਡਾ ਔਰ ਸ਼ੁੱਡ ਦ ਗਵਰਨਮੈਂਟ ਆਫ ਅਲਬਰਟਾ ਕਮੈਂਸ ਦਾ ਲੀਗਲ ਪ੍ਰੋਸੈਸ ਰਿਕੁਆਇਰਡ ਅੰਡਰ ਦਾ ਕੈਨੇਡੀਅਨ ਕਾਂਸਟੀਟਿਊਸ਼ਨ ਟੂ ਹੋਲਡ ਏ ਬਾਇੰਡਿੰਗ ਪ੍ਰੋਵਿੰਸ਼ੀਅਲ ਰੈਫਰੈਂਡਮ ਔਨ ਵੈਦਰ ਔਰ ਨਾਟ ਅਲਬਰਟਾ ਸ਼ੁੱਡ ਸੈਪਰੇਟ ਫਰੋਮ ਕੈਨੇਡਾ ਕੁਐਸਚਨ ਮਾਰਕ। ਹੁਣ ਇਹਦੇ ਬਾਰੇ ਜਿਹੜਾ ਸਰਵੇਖਣ ਆਇਆ ਜੀ, ਉਹ ਕਹਿੰਦੇ ਨੇ ਕਿ ਪੋਲ ਦੇ ਵਿੱਚ ਪਤਾ ਲੱਗਦਾ ਕਿ ਵੱਡੀ ਗਿਣਤੀ ਲੋਕ ਅਲਬਰਟਾ ਦੇ ਇਹ ਸਮਝਦੇ ਨੇ ਕਿ ਇਹ ਕਨਫਿਊਜ਼ਿੰਗ ਹੈ ਔਰ ਵੱਡੀ ਗਿਣਤੀ ਤੋਂ ਭਾਵ 38% 38% ਥੋੜੇ ਨਹੀਂ ਹੁੰਦੇ ਜਦੋਂ ਇਹ ਇੰਨੇ ਲੋਕ ਕਹਿਣ ਕਿ ਕਨਫਿਊਜ਼ਿੰਗ ਆ, ਤੇ ਸਿਰਫ 52% ਜਿਹੜੇ ਨੇ 53% ਲੋਕ ਕਹਿੰਦੇ ਸਾਨੂੰ ਸਮਝ ਆ ਰਹੇ ਵੀ ਕੀ ਪੁੱਛਣਾ ਚਾਹੁੰਦੇ ਨੇ। ਸੋ ਇਹ ਜੋ ਹੈ ਜੀ ਇਹ ਕੀ ਹੈ, ਇਹਦੇ ਬਾਰੇ ਗੱਲ ਕਲੀਅਰ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਸਵਾਲ ਇਹ ਹੈ ਕਿ ਕੀ ਅਲਬਰਟਾ ਨੂੰ ਕੈਨੇਡਾ ਦਾ ਸੂਬਾ ਬਣੇ ਰਹਿਣਾ ਚਾਹੀਦਾ। ਸੋ ਇੱਥੋਂ ਸਵਾਲ ਹੈ ਜੀ, ਕੀ ਅਲਬਰਟਾ ਨੂੰ ਕੈਨੇਡਾ ਦਾ ਸੂਬਾ ਬਣੇ ਰਹਿਣਾ ਚਾਹੀਦਾ ਜਾਂ ਵੱਖ ਹੋਣ ਲਈ ਇੱਕ ਕਾਨੂੰਨੀ ਲੋਕ ਰਾਏ ਕਰਵਾਉਣੀ ਚਾਹੀਦੀ, ਰੈਫਰੈਂਡਮ ਕਰਵਾਉਣਾ ਚਾਹੀਦਾ ਕਾਨੂੰਨੀ। ਇਹ ਖਾਸ ਗੱਲ ਹੈ, ਉਸਨੂੰ ਕਿਹਾ ਗਿਆ ਕਿ ਕਾਨੂੰਨੀ ਹੋਣਾ ਚਾਹੀਦਾ, ਕੈਨੇਡਾ ਦੇ ਕੰਸਟੀਟਿਊਸ਼ਨ ਦੇ ਮੁਤਾਬਕ ਹੋਣਾ ਚਾਹੀਦਾ ਸੰਵਿਧਾਨ ਦੇ। ਸੋ ਇਹਦੇ ਮੁੱਦੇ ਤੇ ਜਿਹੜਾ ਹੈ ਇਹ ਸਵਾਲ ਹੈ ਕਿ ਕੀ ਅਲਬਰਟਾ ਕੈਨੇਡਾ ਦਾ ਸੂਬਾ ਬਣਿਆ ਰਹੇ ਜਾਂ ਅਲਬਰਟਾ ਦੀ ਸਰਕਾਰ ਇੱਕ ਕਾਨੂੰਨੀ ਪ੍ਰੋਸੈਸ ਸ਼ੁਰੂ ਕਰੇ ਜਿਸ ਦੇ ਵਿੱਚ ਕੈਨੇਡੀਅਨ ਸੰਵਿਧਾਨ ਦੇ ਮੁਤਾਬਕ ਇੱਕ ਸੂਬਾਈ ਰੈਫਰੈਂਡਮ ਕਰਵਾਇਆ ਜਾਵੇ ਕਿ ਕੀ ਅਲਬਰਟਾ ਨੂੰ ਕੈਨੇਡਾ ਨਾਲੋਂ ਵੱਖ ਹੋ ਜਾਣਾ ਚਾਹੀਦਾ। ਹੁਣ ਤੁਸੀਂ ਸਮਝ ਗਏ ਕਿ ਰੈਫਰੈਂਡਮ ਫੋਰ ਰੈਫਰੈਂਡਮ ਭਾਵ ਕੀ ਰੈਫਰੈਂਡਮ ਜਿਹੜਾ ਇਹ ਸਵਾਲ ਉਸ ਤੋਂ ਪਹਿਲਾ ਸਵਾਲ ਹੈ ਕਿ ਕੀ ਤੁਸੀਂ ਇਸ ਤਰ੍ਹਾਂ ਸਮਝਦੇ ਹੋ ਕਿ ਅਲਬਰਟਾ ਸਰਕਾਰ ਜਿਹੜੀ ਹੈ ਉਹ ਰੈਫਰੈਂਡਮ ਕਰਵਾ ਲਵੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਤੁਸੀਂ ਹੁਣ ਮੇਰੇ ਖਿਆਲ ਸਮਝ ਗਏ ਹੋਵੋਗੇ ਕਿ ਇਹ ਸਵਾਲ ਕੀ ਹੈ। ਹੁਣ ਸਰੋਤਿਆਂ ਨੂੰ ਵੈਸੇ ਮੈਂ ਇਹੋ ਐਕਸਪੈਕਟ ਕਰ ਰਿਹਾ ਸੀ, ਪਰ ਮੈਨੂੰ ਲੱਗਦਾ ਕਿ ਸਰੋਤਿਆਂ ਜਿੰਨੇ ਨੇ ਜਵਾਬ ਦਿੱਤੇ ਨੇ ਉਹ ਜਿਹੜੇ ਨੇ ਉਹ ਉਹਨਾਂ ਨੂੰ ਪਤਾ ਹੋਵੇਗਾ ਕਿ ਗੱਲ ਜੀ ਬਣੀ ਨਹੀਂ ਇਸ ਵਿੱਚੋਂ। ਲੇਕਿਨ ਇਹ 10ਵਾਂ ਸਵਾਲ ਹੈ, 9 ਸਵਾਲ ਹੋਰ ਨੇ। ਪਹਿਲੇ ਤੋਂ 5 ਸਵਾਲ ਜਿਹੜੇ ਨੇ ਉਹ ਇਮੀਗ੍ਰੇਸ਼ਨ ਦੇ ਬਾਰੇ ਨੇ। ਉਸ ਵਿੱਚ ਗੌਰਮੈਂਟ ਕਹਿੰਦੀ ਹੈ ਕਿ ਸਾਨੂੰ ਤੁਸੀਂ ਤਾਕਤ ਦਿਓ ਕਿ ਜਿਹੜੇ ਹੈਲਥ ਕੇਅਰ, ਐਜੂਕੇਸ਼ਨ ਅਤੇ ਸੋਸ਼ਲ ਸਰਵਿਸਿਜ਼ ਜਿਹੜੀਆਂ ਅਸੀਂ ਤੁਹਾਨੂੰ ਸੇਵਾਵਾਂ ਦਿੰਦੇ ਹਾਂ ਇਹ ਇਕੱਲੇ PR ਜਾਂ ਕੈਨੇਡੀਅਨ ਸਿਟੀਜ਼ਨ ਨੇ ਉਹਨਾਂ ਲਈ ਹੋਣੀਆਂ ਚਾਹੀਦੀਆਂ ਨੇ ਅਤੇ ਜਾਂ ਪ੍ਰੋਵਿੰਸ਼ਲੀ ਅਪਰੂਵਡ ਜਿਹੜਾ ਕੋਈ ਇਮੀਗ੍ਰੇਸ਼ਨ ਸਟੇਟਸ ਹੋਵੇ ਉਹਨਾਂ ਨੂੰ ਹੋਣੀਆਂ ਚਾਹੀਦੀਆਂ ਨੇ ਅਤੇ ਪ੍ਰੀਮੀਅਮ ਜਾਂ ਫੀਸ ਜਾਂ ਟੈਂਪਰੇਰੀ ਨੋਨ ਪਰਮਾਨੈਂਟ ਜਿਹੜੀ ਫੀਸ ਹੈ ਉਹਦੇ ਲਈ ਕੋਈ ਪ੍ਰੀਮੀਅਮ ਚਾਰਜ ਕਰਨਾ ਚਾਹੀਦਾ ਜਦੋਂ ਉਹ ਸਾਡੀ ਹੈਲਥ ਕੇਅਰ ਜਾਂ ਐਜੂਕੇਸ਼ਨ ਨੂੰ ਵਰਤਣ। ਅਤੇ ਇਹ ਸਰਕਾਰ ਕਹਿ ਰਹੀ ਹੈ ਕਿ ਕੱਚੇ ਵਸਨੀਕਾਂ ਦੇ ਬੱਚਿਆਂ ਦੇ ਸਕੂਲਾਂ ਲਈ 600 ਮਿਲੀਅਨ ਸਾਡਾ ਖਰਚਾ ਆ ਜਾਂਦਾ ਇੱਕ ਸਾਲ ਦਾ। ਸੋ ਇਹ ਵੀ ਹੈ, ਅਗਲਾ ਸਵਾਲ ਇਹਦੇ ਵਿੱਚ ਇਹ ਵੀ ਕਿ ਰੂਲ ਕੀ ਚੇਂਜ ਕਰਨ ਕੀਤੇ ਜਾਣ ਜਿਸ ਨਾਲ ਕੈਨੇਡਾ ਵਾਲੇ ਜਿਹੜੇ ਨੇ ਟੈਂਪਰੇਰੀ ਵਰਕਰ ਨੂੰ ਕੈਨੇਡਾ ਦੇ ਲੋਕਲ ਯੂਥ ਦੇ ਉੱਪਰ ਨਾ ਉਹਨਾਂ 'ਤੇ ਪ੍ਰਾਇਰਟੀ ਨਾ ਦੇ ਸਕਣ, ਕਿਉਂਕਿ ਅਲਬਰਟਾ ਦੇ ਵਿੱਚ ਯੂਥ ਅਨਇੰਪਲੋਇਮੈਂਟ ਰੇਟ ਉੱਚੀ ਹੈ। ਫਿਰ ਕੁਛ ਇਹ ਸਵਾਲ ਇਹਦੇ ਇਮੀਗ੍ਰੇਸ਼ਨ ਦੇ ਸੰਬੰਧੀ ਇਸ ਤਰ੍ਹਾਂ ਦੇ ਗੰਭੀਰ ਸਵਾਲ 5 ਹੋਣਗੇ ਅਤੇ 6 ਤੋਂ 9ਵਾਂ ਜਿਹੜਾ ਸਵਾਲ ਹੋਵੇਗਾ ਜੀ ਉਹ ਹੈ ਅਟੋਨਮੀ ਦੇ ਬਾਰੇ ਕਿ ਜਿਹੜਾ ਕਿ ਨੈਗੋਸ਼ੀਏਸ਼ਨ ਜਿਹੜੀ ਹੈ ਆਟਵਾ ਜਿਹੜੀ ਹੈ ਉਹਨਾਂ ਤੋਂ ਕੋਲ ਕੈਨੇਡੀਅਨ ਸੰਵਿਧਾਨ ਦੇ ਤਹਿਤ ਅਲਬਰਟਾ ਦੇ ਕੋਲ ਤਾਕਤਾਂ ਹੋਣੀਆਂ ਚਾਹੀਦੀਆਂ ਨੇ ਜਿਸ ਦੇ ਨਾਲ ਅਲਬਰਟਾ ਨੂੰ ਟੋਟਲ ਸੋਵਰੈਨਿਟੀ ਇਹਨਾਂ ਦੇ

ਸੋਰਸ ਤੇ ਹੋਵੇਗੀ, ਜੁਡੀਸ਼ੀਅਲ ਅਪਾਇੰਟਮੈਂਟ ਤੇ ਹੋਵੇਗੀ, ਟੈਕਸ ਕਿੰਨਾ ਲੈਣਾ ਹੈ ਤੇ ਨਾਲ ਫੈਡਰਲ ਓਵਰਵਾਲ ਤੋਂ ਓਵਰ ਰੀਚ ਤੋਂ ਫਾਇਰਵਾਲ ਹੋਵੇ ਕਿ ਫੈਡਰਲ ਦਖਲ ਅੰਦਾਜ਼ੀ ਜ਼ਿਆਦਾ ਨਾ ਹੋਵੇ। ਇੱਕ ਕਿਸਮ ਦਾ ਇਹ ਵੀ ਮੈਂ ਕਹਿ ਸਕਦਾ ਸੈਪਰੇਸ਼ਨ ਨਾ ਸੀ, ਪਰ ਵਿਦ ਇਨ ਕੈਨੇਡਾ ਇੱਕ ਵਾਧੂ ਹੱਕਾਂ ਦੀ ਮੰਗ ਜਿਹੜੀ ਹੈ ਜੀ ਉਹ ਸਵਾਲਾਂ ਦੇ ਵਿੱਚ ਹੈ। ਸੋ ਰੈਫਰੈਂਡਮ ਬੜਾ ਔਖਾ ਹੈ ਅਤੇ ਇਹਨੂੰ ਸਮਝਣਾ ਅਤੇ ਇਹਦਾ ਜਵਾਬ ਦੇਣਾ ਇਹ ਹਰ ਇੱਕ ਦੇ ਬਸ ਦੀ ਗੱਲ ਨਹੀਂ ਹੋਵੇਗੀ। ਅਤੇ ਅਸੀਂ ਇਨਫੋਰਮੇਸ਼ਨ ਜਿਹੜੀ ਹੈ ਐਕਸਪਰਟਸ ਤੋਂ ਵੀ ਕੋਸ਼ਿਸ਼ ਕਰਾਂਗੇ ਕਿ ਕੀ ਹੈ ਅਤੇ ਕਿਵੇਂ ਹੈ ਉਹ ਲੈ ਕੇ ਆਪ ਜੀ ਨੂੰ ਦੇਣ ਦੀ ਕੋਸ਼ਿਸ਼ ਅਸੀਂ ਜਾਰੀ ਰੱਖਾਂਗੇ। ਉਮੀਦ ਕਰਦੇ ਹਾਂ ਕਿ ਸਵਾਲ ਦਾ ਜਵਾਬ ਆਪ ਜੀ ਨੂੰ ਮਿਲਿਆ ਹੋਵੇਗਾ। ਖੈਰ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ 10 ਮਿੰਟ ਦਾ ਸਮਾਂ ਹੈ ਅਤੇ ਕੁਛ ਖਬਰਾਂ ਜਿਹੜੀਆਂ ਨੇ ਹੋਰ ਸਾਂਝੀਆਂ ਕਰ ਲਈਏ। ਇਹਨਾਂ ਖਬਰਾਂ ਦੇ ਵਿੱਚ ਥੋੜ੍ਹਾ ਜਿਹਾ ਕੈਨੇਡਾ ਦੇ ਵਿੱਚ ਅਸੀਂ ਇਨਫੋਰਮੇਸ਼ਨ ਕਿੱਥੋਂ ਲੈਂਦੇ ਹਾਂ। CRTC ਜੋ ਕੈਨੇਡਾ ਦਾ ਅਦਾਰਾ ਹੈ, ਰੈਗੂਲੇਟਰ ਹੈ, ਫੈਡਰਲ ਰੈਗੂਲੇਟਰ, ਜਿਸ ਵਿੱਚ ਸਾਡਾ ਇਹ ਰੇਡੀਓ ਸਟੇਸ਼ਨ, TV, ਇੰਟਰਨੈਟ, ਹੋਰ ਸਾਰਾ CRTC ਰੈਗੂਲੇਟ ਕਰਦੀ ਹੈ। CRTC ਨੇ $2.5 ਲੱਖ ਖਰਚ ਕੇ ਇੱਕ ਸਰਵੇਖਣ ਕਰਵਾਇਆ ਜਿਸ ਵਿੱਚ ਇਹ ਪਤਾ ਲੱਗਾ ਕਿ 55 ਸਾਲ ਜਾਂ ਉਸ ਤੋਂ ਵੱਧ ਉਮਰ ਵਾਲੇ ਜਿਹੜੇ ਨੇ ਜੀ ਉਹ TV ਤੋਂ ਖਬਰਾਂ ਲੈਂਦੇ ਨੇ, 45 ਸਾਲ ਜਾਂ ਉਸ ਤੋਂ ਘੱਟ ਵਾਲੇ ਜਿਹੜੇ ਨੇ ਇੰਟਰਨੈਟ ਤੋਂ ਖਬਰਾਂ ਪੜ੍ਹਦੇ ਨੇ। ਸੋ ਇਹ ਜਿਹੜਾ ਇੱਕ ਸਰਵੇਖਣ ਹੈ ਇਹਦੇ ਵਿੱਚ ਨਿਊਜ਼ ਐਂਡ ਇਨਫੋਰਮੇਸ਼ਨ ਜਿਹੜੀ ਹੈ ਉਹ TV ਤੋਂ ਅਤੇ ਔਨਲਾਈਨ ਮੀਡੀਆ ਤੋਂ ਜਿਹੜੇ 37%, ਰੇਡੀਓ ਤੋਂ 34% ਹੈ, ਔਨਲਾਈਨ ਸੋਸ਼ਲ ਮੀਡੀਆ ਸੋਰਸਿਸ ਤੋਂ 29% ਹੈ। ਇਹ ਓਪੀਨੀਅਨ ਰਿਸਰਚ ਟਰੈਕਰ ਦੁਆਰਾ ਜਿਹੜਾ ਦੇਰਾ ਹੈ ਜੀ ਉਹ ਕਰਵਾਇਆ ਗਿਆ ਸਰਵੇਖਣ। ਸੋ ਅਸੀਂ ਇਹ ਸਵਾਲ ਜਿਹੜਾ ਇਪਸੋਸ ਲਿਮਿਟਡ ਦੁਆਰਾ ਕਰਵਾਇਆ ਗਿਆ, ਇਹ ਕੈਨੇਡੀਅਨ CRTC ਨੇ ਸਵਾਲ ਪੁੱਛਿਆ, ਤਕਰੀਬਨ 2500 ਲੋਕਾਂ ਨੂੰ ਦੇਸ਼ ਭਰ ਦੇ ਵਿੱਚ ਸਵਾਲ ਪੁੱਛਿਆ ਗਿਆ ਅਤੇ $2.5 ਲੱਖ ਸਟੱਡੀ ਦਾ ਪੇ ਕੀਤਾ ਗਿਆ। ਰਿਪੋਰਟ ਜਿਹੜੀ ਹੈ ਇੱਕ ਪਹਿਲਾਂ ਸਟੱਡੀ ਜਿਹੜੀ ਆਈ ਸੀ ਜਿਸ ਵਿੱਚ ਉਹ ਇਹ ਹੈ ਕਿ 40 ਸਾਲ ਤੋਂ ਘੱਟ ਉਮਰ ਵਾਲੇ ਜਿਹੜੇ ਨੇ ਕੁਆਲਿਟੀ ਆਫ ਇਨਫੋਰਮੇਸ਼ਨ ਅਤੇ ਐਨਾਲਿਸਿਸ ਜਿਹੜਾ ਕੈਨੇਡੀਅਨ ਨਿਊਜ਼ ਮੀਡੀਆ ਦੁਆਰਾ ਉਸ ਨਾਲ ਸਹਿਮਤ ਨੇ, ਉਸ ਨਾਲ ਬਹੁਤੇ ਸੈਟਿਸਫਾਈਡ ਨਹੀਂ ਹੈਗੇ। ਅਤੇ ਜਦਕਿ ਆਡੀਅੰਸ ਮੈਂਬਰ ਜਿਹੜੇ ਨੇ ਉਹਨਾਂ ਨੇ ਕੁਛ ਵੱਖਰੇ ਵੱਖਰੇ ਸਵਾਲ ਜਿਹੜੇ ਨੇ ਇਸ ਮਾਮਲੇ ਲਈ ਦਿੱਤੇ ਨੇ। ਇਹਦੀ ਡਿਟੇਲ ਜਿਹੜੀ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਵੀ ਆਪ ਜੀ ਨਾਲ ਸਾਂਝੀ ਕਰਦੇ ਰਹਾਂਗੇ। ਅੱਜ ਦੇ ਪ੍ਰੋਗਰਾਮ ਵਿੱਚ ਕੁਛ ਹੋਰ ਖਬਰਾਂ ਨੇ ਉਹ ਵੀ ਸਾਂਝੀਆਂ ਕਰ ਲਈਏ ਕਿਉਂਕਿ ਸਮਾਂ ਘਟਦਾ ਜਾ ਰਿਹਾ। ਐਡਮਿੰਟਨ ਦੇ ਵਿੱਚ ਇੱਕ ਕੁੱਤੇ ਦੁਆਰਾ ਹਮਲਾ ਕਰਕੇ 11 ਸਾਲਾਂ ਦੇ ਲੜਕੇ ਨੂੰ ਮਾਰ ਦਿੱਤਾ ਗਿਆ ਸੀ ਅਤੇ ਕੇਜ ਗ੍ਰੈਸਟ ਨਾਂ ਦਾ ਬੱਚਾ ਇਹੋ 11 ਸਾਲਾਂ ਦਾ 1 ਅਪ੍ਰੈਲ 2024 ਨੂੰ ਸਾਊਥ ਐਡਮਿੰਟਨ ਦੇ ਇੱਕ ਘਰ ਦੇ ਵਿੱਚ ਉਸ ਦੇ ਵਿੱਚ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਜਿਸ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ। ਕੇਸ ਚੱਲਿਆ ਅਤੇ ਐਡਮਿੰਟਨ ਦੀ ਇੱਕ ਕੋਰਟ ਵੱਲੋਂ ਇਸ ਕੁੱਤੇ ਦੇ ਮਾਲਕ ਨੂੰ ਕ੍ਰਿਮੀਨਲ ਨੈਗਲੀਜੈਂਸ ਦਾ ਦੋਸ਼ੀ ਪਾਇਆ ਗਿਆ ਅਤੇ ਉਸ ਨੂੰ ਸਜ਼ਾ ਸੁਣਾਈ ਜਾਵੇਗੀ। 1 ਅਪ੍ਰੈਲ 2024 ਨੂੰ ਇਸ ਘਟਨਾ ਦੇ ਵਿੱਚ ਘਰ ਸੀ ਇਹ ਕ੍ਰਿਸਟਲ ਜੀਨ ਮੈਕਡੋਨਲਡ ਨਾਂ ਦੇ ਵਿਅਕਤੀ ਦਾ, 46 ਸਾਲ ਦਾ, ਅਤੇ ਉਹਨਾਂ ਦੇ ਉਸ ਘਰ ਦੇ ਵਿੱਚ ਇਹ ਬੱਚਾ ਆਇਆ ਹੋਇਆ ਸੀ ਅਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ ਅਤੇ ਅਟੋਪਸੀ ਤੋਂ ਬਾਅਦ ਜਿਹੜਾ ਹੈ ਇਹ ਪਤਾ ਲੱਗਾ ਕਿ ਉਸਦੀ ਗਰਦਨ 'ਤੇ ਕੁੱਤੇ ਨੇ ਜਿਹੜਾ ਸੀ ਵੱਡਾ ਚੱਕ ਵੱਢਿਆ ਜਾਂ ਉਸਦਾ ਸਾਹ ਬੰਦ ਕਰ ਦਿੱਤਾ। ਸੋ ਕੇਸ ਦੇ ਵਿੱਚ ਕਾਫੀ ਸਾਰੀਆਂ ਸੁਣਵਾਈਆਂ ਹੋਈਆਂ ਅਤੇ ਉਸ ਤੋਂ ਬਾਅਦ ਇਹ ਹੁਣ ਪਾਇਆ ਗਿਆ ਕਿ ਇਸ ਵਿੱਚ ਮਾਲਕ ਦਾ ਕਸੂਰ ਹੈ। ਸੋ ਇਸ ਤਰ੍ਹਾਂ ਦੇ ਕੇਸ ਹਰ ਥਾਂ ਹੁੰਦੇ ਰਹਿੰਦੇ ਨੇ। ਕੈਲਗਰੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੇਸ ਆਏ ਸੀ, ਇੱਕ ਬਜ਼ੁਰਗ ਔਰਤ ਨੂੰ ਆਪਣੇ ਘਰ ਦੇ ਵਿੱਚ ਬੈਕਯਾਰਡ ਦੇ ਵਿੱਚ ਕੰਮ ਕਰਦੀ ਨੂੰ ਜਿਹੜਾ ਸੀ ਉਹ ਇਸ ਤਰ੍ਹਾਂ ਕੁੱਤਿਆਂ ਨੇ ਹਮਲਾ ਕਰਕੇ ਮਾਰ ਦਿੱਤਾ ਸੀ। ਇੰਡੀਆ ਦੇ ਵਿੱਚ ਅਸੀਂ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਤੋਂ ਇਜਾਜ਼ਤ ਮਿਲਣ ਮਗਰੋਂ ਸਰਕਾਰ ਨੇ ਸੂਬੇ ਦੇ ਸਾਰੇ ਸਕੂਲ, ਕਾਲਜ, ਹਸਪਤਾਲ, ਬੱਸ ਸਟੈਂਡ, ਰੇਲਵੇ ਸਟੇਸ਼ਨ, ਧਾਰਮਿਕ ਸਥਾਨ, ਖੇਡ ਕੰਪਲੈਕਸ, ਪਾਰਕ, ਇਹਨਾਂ ਨੂੰ ਨੋ ਰਿਲੀਜ਼ ਜ਼ੋਨ ਐਲਾਨ ਦਿੱਤਾ ਹੈ ਅਤੇ ਇਹਦੇ ਅੰਦਰ ਇਹ ਨੋ ਰਿਲੀਜ਼ ਭਾਵ ਕਿ ਇੱਥੇ ਜਿਹੜੇ ਪਾਲਤੂ ਕੁੱਤੇ ਨੇ ਉਹਨਾਂ ਨੂੰ ਨਾ ਛੱਡਿਆ ਜਾਵੇ। ਅਤੇ ਇਸ ਮਾਮਲੇ 'ਤੇ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ
ਪੰਜਾਬ ਸਰਕਾਰ ਨੇ ਪੂਰੇ ਸੂਬੇ ਦੇ ਵਿੱਚ ਸਟ੍ਰੇ ਐਨੀਮਲ

ਕੰਟਰੋਲ ਟਾਸਕ ਫੋਰਸ ਬਣਾਉਣ ਦੇ ਹੁਕਮ ਦੇ ਦਿੱਤੇ ਨੇ ਤੇ ਨਾਲ ਹੀ ਸਰਕਾਰ ਵੱਲੋਂ ਭੀੜ ਵਾਲੇ ਏਰੀਏ ਤੇ ਜਿਹੜੇ ਸੈਂਸਿਟਿਵ ਜਿਹੜੇ ਨੇ ਪਬਲਿਕ ਏਰੀਆਜ਼ ਹੈਗੇ ਨੇ ਉੱਥੇ ਅਵਾਰਾ ਕੁੱਤਿਆਂ ਦੇ ਖਿਲਾਫ ਮੁਹਿੰਮ ਤੇਜ਼ ਕਰ ਦਿੱਤੀ ਹੈ। ਤੇ ਜਿਵੇਂ ਪਹਿਲਾਂ ਦੱਸਿਆ ਕਿ ਐਨੀਮਲ ਬਰਥ ਕੰਟਰੋਲ ਰੂਲਸ 2023 ਦੀ ਸੁਪਰੀਮ ਕੋਰਟ ਵੱਲੋਂ ਕੀਤੀ ਵਿਆਖਿਆ ਅਨੁਸਾਰ ਇਹਨਾਂ ਇਲਾਕਿਆਂ ਵਿੱਚੋਂ ਫੜੇ ਗਏ ਅਵਾਰਾ ਕੁੱਤਿਆਂ ਨੂੰ ਨਸਬੰਦੀ ਤੋਂ ਬਾਅਦ ਦੁਬਾਰਾ ਨਹੀਂ ਛੱਡਿਆ ਜਾਵੇਗਾ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹਨਾਂ ਹਦਾਇਤਾਂ ਦੀ ਜੇ ਕੋਈ ਨਹੀਂ ਪਾਲਣਾ ਕਰੇ ਤਾਂ ਉਹ ਅਫਸਰਾਂ ਦੇ ਖਿਲਾਫ ਸਖ਼ਤ ਕਾਰਵਾਈ ਹੋਵੇਗੀ ਤੇ ਉਹਨਾਂ ਨੂੰ ਪਰਸਨਲੀ ਉਹਨਾਂ ਤੋਂ ਜਵਾਬ ਮੰਗਿਆ ਜਾਵੇਗਾ। ਸਰਕਾਰ ਵੱਲੋਂ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਪੰਚਾਇਤਾਂ ਨੂੰ ਕਿਹਾ ਗਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਹ ਜਿਹੜਾ ਹੈ ਇਹਦੇ ਵਿੱਚ ਸਪਸ਼ਟ ਤੌਰ 'ਤੇ ਉਹ ਨਾਗਰਿਕਾਂ ਨੂੰ ਅਵਾਰਾ ਕੁੱਤਿਆਂ ਤੋਂ ਬਚਾਵੇ। ਸਰਕਾਰ ਨੇ ਕਈ ਡਿਪਾਰਟਮੈਂਟ ਹੈਗੇ ਨੇ, PWD, ਨੈਸ਼ਨਲ ਹਾਈਵੇ ਅਥਾਰਟੀ, ਉਹਨਾਂ ਨੂੰ ਕਿਹਾ ਕਿ ਹਾਈਵੇ 'ਤੇ ਅਵਾਰਾ ਪਸ਼ੂਆਂ ਦੀ ਆਉਣ ਜਾਣ ਵਾਲੀਆਂ ਨਿਸ਼ਾਨਾਂ ਦੀ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ। 24 ਘੰਟੇ ਪੈਟਰੋਲਿੰਗ ਟੀਮਾਂ ਜਿਹੜੀਆਂ ਨੇ ਉਹ ਤਾਇਨਾਤ ਕੀਤੀਆਂ ਜਾਣ, ਐਮਰਜੈਂਸੀ ਹੈਲਪਲਾਈਨ ਦੇ ਬੋਰਡ ਲਾਏ ਜਾਣ ਅਤੇ ਰਿਪੋਰਟਾਂ ਭੇਜੀਆਂ ਜਾਣ। ਸੋ ਕਾਰਵਾਈ ਲਈ ਕੀ ਹੈ ਕਿ ਸਰਕਾਰ ਨੇ ਜਿਹੜਾ ਤਕਰੀਬਨ 21 ਦਿਨਾਂ ਦੇ ਅੰਦਰ ਅੰਦਰ ਜਿਹੜਾ ਹੈ ਉਹ ਇਸ ਸਾਰੀ ਕਾਰਵਾਈ ਇਸ ਤਰ੍ਹਾਂ ਦੀ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਨੇ ਪੰਜਾਬ ਸਰਕਾਰ। ਸੋ ਪੰਜਾਬ ਦੇ ਵਿੱਚ ਸਾਰੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਐਨੀਮਲ ਬਰਥ ਕੰਟਰੋਲ ਸੈਂਟਰ ਨਸਬੰਦੀ ਕੁੱਤਿਆਂ ਦੀ ਜਿਹੜੀ ਹੈ ਜੀ ਉਹ ਖੋਲ੍ਹਣ ਦੇ ਪ੍ਰੋਵੀਜ਼ਨ ਰੱਖਿਆ ਗਿਆ। ਮੌਜੂਦਾ ਵੀ ਇਸ ਵੇਲੇ ਵੀ 18 ਸੈਂਟਰ ਚੱਲ ਰਹੇ ਆ ਜਿਸ ਵਿੱਚ ਹਰ ਮਹੀਨੇ 3500 ਕੁੱਤਿਆਂ ਦੀ ਨਸਬੰਦੀ ਕੀਤੀ ਜਾਂਦੀ ਹੈ। ਲੇਕਿਨ ਕੁੱਤਿਆਂ ਦੇ ਵੱਢਣ ਦੇ ਅੰਕੜੇ ਬੇਹੱਦ ਚਿੰਤਾਜਨਕ ਨੇ। 2025 ਜਿਹੜਾ ਪਿਛਲਾ ਸਾਲ ਲੰਘ ਕੇ ਗਿਆ ਉਸ ਵਿੱਚ ਤਕਰੀਬਨ 3,35,000 ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਅਤੇ ਇਸ ਸਾਲ ਦੀ ਗੱਲ ਕਰੀਏ ਤਾਂ ਇਕੱਲੇ ਅਪ੍ਰੈਲ ਮਹੀਨੇ ਤੱਕ, ਜਨਵਰੀ ਫਰਵਰੀ ਮਾਰਚ ਅਪ੍ਰੈਲ ਤੱਕ 1,37,000 ਤੋਂ ਵੱਧ ਮਾਮਲੇ ਦਰਜ ਹੋ ਚੁੱਕੇ ਨੇ। ਸੋ ਇਹਦਾ ਮਤਲਬ ਇਹ ਹੈ ਕਿ ਰੋਜ਼ ਸੂਬੇ ਵਿੱਚ ਐਵਰੇਜ 1100 ਤੋਂ ਵੱਧ ਲੋਕ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਰਹੇ ਨੇ। ਖਾਸ ਗੱਲ ਇਹ ਹੈ, ਤੁਸੀਂ ਅੰਦਾਜ਼ਾ ਲਾਓ ਕਿ ਇਹ ਉਹ ਕੇਸ ਨੇ ਜਿਹੜੇ ਰਿਪੋਰਟ ਹੋ ਰਹੇ ਨੇ, ਜਿਹੜੇ ਅਨਰਿਪੋਰਟਡ ਜਾਂਦੇ ਨੇ ਜਿਨ੍ਹਾਂ ਦਾ ਕੋਈ ਪਤਾ ਹੀ ਨਹੀਂ ਲੱਗਦਾ, ਉਹ ਕਿੰਨੇ ਹੋਣਗੇ ਜੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਇੱਕ ਖਬਰ ਜੋ ਦੁਨੀਆ ਭਰ ਦੀ ਇਕੋਨਮੀ ਦੇ ਵਿੱਚ ਘੁੰਮ ਰਹੀ ਹੈ ਉਹ ਇਹ ਕਿ ਇੰਡੀਆ ਦੀ ਇਕੋਨਮੀ ਦੀ ਰਫ਼ਤਾਰ ਸੁਸਤ ਹੋ ਸਕਦੀ ਹੈ। ਇਸ ਦੇ ਚੱਲਦਿਆਂ ਭਾਰਤ ਦੀਆਂ ਕੁਛ ਵੱਡੀਆਂ ਕੰਪਨੀਆਂ ਨੇ ਦੁਨੀਆ ਭਰ ਵੱਲ ਨੂੰ ਰੁੱਖ ਕੀਤਾ ਕਿ ਹੋਰ ਮਾਰਕੀਟਾਂ ਵਿੱਚ ਜਾ ਕੇ ਕੁਛ ਕੰਪਨੀਆਂ ਜਿਹੜੀਆਂ ਨੇ ਖਰੀਦ ਲਈਆਂ ਜਾਣ। ਆਪ ਜੀ ਨੂੰ ਯਾਦ ਹੋਵੇਗਾ ਕਿ ਕਈ ਸਾਲ ਪਹਿਲਾਂ ਟਾਟਾ ਮੋਟਰਸ ਵੱਲੋਂ ਲੈਂਡ ਰੋਵਰ ਜੈਗੁਆਰ ਨੂੰ ਖਰੀਦ ਲਿਆ ਗਿਆ ਸੀ ਅਤੇ ਹੁਣ ਲੇਟ ਅਪ੍ਰੈਲ ਦੀ ਇੱਕ ਖਬਰ ਜਿਹੜੀ ਆ ਉਸ ਮੁਤਾਬਕ ਇੰਡੀਆ ਦੀ ਸਨ ਫਾਰਮਾਸਿਊਟੀਕਲ ਜੋ ਕਿ ਬਹੁਤ ਵੱਡੀ ਕੰਪਨੀ ਹੈ, ਸਨ ਫਾਰਮਾ ਵੀ ਕਿਹਾ ਜਾਂਦਾ, ਉਹਨਾਂ ਨੇ ਅਮਰੀਕਨ ਡਾਲਰ ਦੀ ਕੀਮਤ ਦੇ ਵਿੱਚ 12.75 ਬਿਲੀਅਨ ਡਾਲਰ ਜਿਹੜੇ ਨੇ ਉਹਨਾਂ ਨੇ ਨਿਊਯਾਰਕ ਦੀ ਲਿਸਟਡ ਵਿਮੈਨ ਹੈਲਥ ਫਰਮ ਔਰਗਨੋਨ ਐਂਡ ਕੰਪਨੀ ਨੂੰ ਖਰੀਦਣ ਲਈ ਖਰਚ ਦਿੱਤੇ ਨੇ ਅਤੇ ਉਹ ਸੌਦਾ ਹੋ ਗਿਆ। ਸੋ ਸਨ ਫਾਰਮਾ ਵੱਲੋਂ 11 ਬਿਲੀਅਨ ਦੇ ਵਿੱਚ ਇਹ ਸੌਦਾ ਕੀਤਾ ਗਿਆ ਅਤੇ ਇੰਡੀਅਨ ਕੰਪਨੀ ਦੁਆਰਾ ਤਕਰੀਬਨ 20 ਸਾਲਾਂ ਦੇ ਵਿੱਚ ਇਹ ਕਿਸੇ ਕੋਈ ਬਾਹਰ ਇੰਨੀ ਵੱਡੀ ਕੀਤੀ ਗਈ ਖਰੀਦ ਦਾ ਇਹ ਸਭ ਤੋਂ ਵੱਡਾ ਸੌਦਾ ਹੈ। ਇਹਦੇ ਵਿੱਚ ਹੁਣ ਜਿਹੜੇ ਹੋਰ ਸੌਦੇ ਹੋਏ ਨੇ, ਟਾਟਾ ਮੋਟਰਸ ਵੱਲੋਂ ਇੱਕ ਵਹੀਕਲ ਮੇਕਰ ਇਵੈਕੋ IT ਕੰਪਨੀ ਹੈ ਜੀ, ਇਹ ਉਹਨਾਂ ਦੀ 4.4 ਬਿਲੀਅਨ ਨਾਲ ਉਹਨਾਂ ਨੂੰ ਅਕੁਆਇਰ ਕੀਤਾ ਅਤੇ ਇੱਕ ਹੋਰ ਸਿਲੀਕੋਨ ਵੈਲੀ ਦੀ ਬੇਸਡ AI ਫਰਮ ਹੈ ਐਨਕੋਰਾ, ਉਹਨਾਂ ਨੂੰ 2.35 ਬਿਲੀਅਨ ਦੇ ਨਾਲ ਜਿਹੜਾ ਉਹ ਅਕੁਆਇਰ ਕੀਤਾ ਅਤੇ ਬਜਾਜ ਗਰੁੱਪ ਵੱਲੋਂ ਗਲੋਬਲ ਇੰਸ਼ੋਰੈਂਸ ਬਹੁਤ ਵੱਡੀ ਕੰਪਨੀ ਜੋ ਅਲਾਇੰਸ SC ਹੈ ਉਸ ਦੇ ਵਿੱਚ 23% ਸਟਾਕ ਪਿੱਛੇ ਜਿਹੇ ਖਰੀਦੇ ਗਏ ਸੀ। ਡਾਟਾ ਫਰੋਮ ਕੰਸਲਟੈਂਸੀ ਗ੍ਰੈਂਟ ਥੋਮਸਨ ਦੇ ਵਿੱਚ ਸ਼ੋਅ ਹੁੰਦਾ ਕਿ 162 ਇੰਡੀਅਨ ਕੰਪਨੀਆਂ ਨੇ 2025 ਦੇ ਵਿੱਚ $18 ਬਿਲੀਅਨ ਵਿਦੇਸ਼ਾਂ ਦੇ ਵਿੱਚ ਕੰਪਨੀਆਂ ਲੈਣ ਲਈ ਖਰਚ ਦਿੱਤੇ। ਸੋ ਇਸ ਵੇਲੇ ਕੰਪਨੀਆਂ ਜਿਹੜੀਆਂ ਨੇ ਭਾਰਤ ਦੀਆਂ ਉਹ ਉਹਨਾਂ ਨੂੰ ਭਾਰਤ ਨਾਲੋਂ ਜ਼ਿਆਦਾ ਜਿਹੜਾ ਹੋਰ ਆਸੇ ਪਾਸੇ ਜਿਹੜਾ ਉਹ ਜ਼ਿਆਦਾ ਪ੍ਰੋਫਿਟ ਨਜ਼ਰ ਆ

ਰਿਹਾ ਤੇ ਉਹਨਾਂ ਵੱਲੋਂ ਬਾਹਰ ਜਿਹੜੇ ਪੈਸੇ ਨੇ ਉਹ ਜ਼ਿਆਦਾ ਖਰਚੇ ਜਾ ਰਹੇ ਨੇ ਜੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਖਬਰਾਂ ਵਾਲਾ ਸਿਲਸਿਲਾ ਸਾਡਾ ਇੱਥੇ ਹੀ ਅਸੀਂ ਹੁਣ ਸਮਾਪਤ ਕਰਦੇ ਜੀ। ਉਮੀਦ ਕਰਦੇ ਹਾਂ ਕਿ ਵਾਹਵਾ ਸਾਰੀਆਂ ਖਬਰਾਂ ਸੀ ਅੱਜ। ਸੋ ਸਵਾਲ ਦਾ ਜਵਾਬ ਜਿਹੜਾ ਮੈਂ ਦੇ ਚੁੱਕਾ ਹਾਂ ਜੀ। ਸੋ ਉਸ ਦੇ ਵਿੱਚ ਅਸੀਂ ਅੱਜ ਅਨਫੋਰਚੁਨੇਟਲੀ ਕਿਸੇ ਸਰੋਤਿਆਂ ਨੂੰ ਅਸੀਂ ਗਿਫਟ ਕਾਰਡ ਨਹੀਂ ਦੇ ਸਕਾਂਗੇ। ਕੱਲ੍ਹ ਤੋਂ ਜਿਹੜਾ ਸਿਰਾ ਛੋਟਾ ਸਵਾਲ ਆ ਉਹ ਲੈ ਕੇ ਆਵਾਂ। ਗਿਫਟ ਕਾਰਡ ਕੱਢਣੇ ਅਸੀਂ ਸਾਰਾ ਹਫ਼ਤਾ ਜਾਰੀ ਰੱਖਣੇ ਨੇ। ਸੋ ਤੁਸੀਂ ਜੁੜੇ ਰਹਿਣਾ ਜੀ ਸਾਡੇ ਨਾਲ ਰੇਡੀਓ ਸਰਸਕਮ 94.7 FM 'ਤੇ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਇਹ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ 4 to 6 ਤੇ 8 to 10 ਰੇਡੀਓ ਸੁਰਸੰਗਮ 94.7 FM ਜੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਕੁਝ ਪੇਸ਼ ਕੀਤਾ। 8 ਵਜੇ ਅੰਮ੍ਰਿਤ ਬਰਾੜ ਜੀ ਪ੍ਰੋਗਰਾਮ ਪੇਸ਼ ਕਰਨਗੇ ਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਵਾਂਗੇ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਹੋਈਆਂ ਭੁੱਲ ਚੁੱਕਾਂ ਲਈ ਖਿਮਾ ਜੀ। ਸਤਿ ਸ਼੍ਰੀ ਅਕਾਲ ਜੀ।